ਡਿਸਟਿੰਕਸ਼ਨ ਪਾਸ ਹੋ ਜਾਣਾ। ਤੁਸੀਂ ਸਾਰੇ ਪੜ੍ਹੇ ਆ, ਗਾਂ ਪੜ੍ਹਾਉਂਦੇ ਵੀ ਆ ਬੱਚਿਆਂ ਨੂੰ, ਇੱਦਾਂ ਹੁੰਦਾ ਨਾ ਗੈਸ ਲਾ ਦਿਓ ਜੀ, ਤੇ ਫਿਰ ਬੱਚਾ ਬਹੁਤ ਵਧੀਆ 100% ਮਾਰਕਸ ਲੈ ਕੇ ਪਾਸ ਹੋ ਜਾਂਦਾ ਤੇ ਡਿਸਟਿੰਕਸ਼ਨ ਪਾਸ ਹੁੰਦਾ, ਵਜ਼ੀਫਾ ਵੀ ਲੱਗ ਜਾਂਦਾ। ਅਸੀਂ ਤੁਸੀਂ ਸਾਰਿਆਂ ਨੇ ਸਾਧ ਸੰਗਤ ਜੀ ਪਵਜਲ ਤਰਨ ਦੇ ਇਮਤਿਹਾਨ ਵਿੱਚ ਬਹਿਣਾ ਹੈ। ਪਵਜਲ ਕਿਵੇਂ ਤਰਨਾ, ਪਵਜਲ ਕਿਵੇਂ ਤਰਨਾ ਹੈ, ਤੇ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਕਹਿੰਦੇ ਵੇ ਸੁਣੋ ਮੈਂ ਤੁਹਾਨੂੰ ਇੱਕ ਗੈਸ ਲਾ ਦਿੰਦਾ 100% ਸ਼ੋਰ ਹੈ, ਇੱਧਰ ਉੱਧਰ ਸੂਈ ਨੇ ਆਉਣੀ ਭਈ ਸਵਾਲ ਆ ਨਾ ਆਵੇ ਤੇ ਮੈਂ ਆਖਿਆ ਹੋਵੇ, ਤੁਸੀਂ ਇਹਦੀ ਮਿਹਨਤ ਕਰ ਲਓ। ਮਿਹਨਤ ਹੁਣ ਜਿੰਨੀ ਕਰ ਲਵਾਂਗੇ ਸਾਡੇ ਲਾਹੇ ਦੀ ਹੈ ਨਾ, ਸਾਡੀ ਮਿਹਨਤ ਕੀਤੀ ਦਾ ਦੂਸਰੇ ਸਟੂਡੈਂਟ ਨੂੰ ਕੋਈ ਵੀ ਫਾਇਦਾ ਨਹੀਂ ਹੋਣਾ, ਸਾਡੀ ਦਾ ਸਾਨੂੰ ਹੀ ਫਾਇਦਾ ਹੋਣਾ। ਇਸ ਲਈ ਸਤਿਗੁਰੂ ਕਹਿੰਦੇ ਨੇ ਤੁਸੀਂ ਵੀ ਸਾਸੇ ਤੁਕ ਨਾਲ ਆਖੋ, ਆਉਂਦੀ ਹੈ ਮੈਨੂੰ ਪਤਾ ਤੁਹਾਨੂੰ ਸਾਰਿਆਂ ਨੂੰ ਆਉਂਦੀ ਹੈ, ਤੁਕ ਹੈ ਜਪ ਮਨ ਸਤਨਾਮ ਸਦਾ ਸਤਨਾਮ। ਪਵਜਲ ਤੋਂ ਪਾਰ ਹੋਣ ਦਾ ਗੈਸ ਲਾ ਕੇ ਦਿੱਤਾ ਮਾਲਕ ਨੇ ਗੁਰੂ ਰਾਮਦਾਸ ਸਾਹਿਬ ਨੇ, ਕਹਿੰਦੇ ਨੇ ਜਪ ਮਨ ਸਤਨਾਮ ਸਦਾ ਸਤਨਾਮ ਹੱਥ ਪਲਕ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਫਿਰ ਵੀ ਪੁੱਛਦਾ ਮਹਾਰਾਜ ਜੀ ਕਿੰਨੀਆਂ ਮਾਲਾ ਫੇਰੀਏ, ਕਿਉਂਕਿ ਬੜਾ ਕੰਮ ਔਖਾ ਹੈ ਨਾ, ਸੌਖਾ ਕੋਈ ਨੀ, ਇੱਕ ਮਾਲਾ ਫੇਰ ਲਈ ਚਲੋ 138 ਦੀ, ਨਹੀਂ ਨਹੀਂ ਦੋ ਫੇਰ ਲਈ ਜੀ ਮਹਾਰਾਜ ਜੀ, ਹੋਰ ਵੀ ਕੰਮ ਕਰਨੇ, ਦੇਖ ਲਾ ਵੇ ਪੁੱਤਰਾ ਤੈਂ ਇਮਤਿਹਾਨ ਚ ਬਹਿਣਾ ਹੈ, ਹੋਰ ਕੰਮ ਛੱਡ ਕੇ ਇਹ ਕਰ ਲਾ ਸਾਰੇ, ਤੇ ਗੁਰੂ ਅਰਜਨ ਦੇਵ ਤਾਂ ਇਹਦੇ ਨਾਲ ਵੀ ਵਧੀਆ ਤਰੀਕਾ, ਲੇਕਿਨ ਹੋ ਹੈ ਕਠਨ ਇਹਦੇ ਨਾਲ। ਉਹ ਕਹਿੰਦੇ ਨੇ ਸਾਥ ਸਾਥ ਸਿਮਰੋ ਗੋਬਿੰਦ, ਇਹੋ ਦੇ ਨਾਲੋਂ ਫਰਕ ਪੈ ਗਿਆ ਥੋੜਾ ਜਿਹਾ, ਭਈ ਇਹਨੂੰ ਸਾਹ ਨੂੰ ਅਜਾਈ ਜਾਣ ਨੀ ਦੇਣਾ। ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ, ਤੋ ਇਹਨੂੰ ਪੁਨਾ ਪੁਨਾ ਅਭਿਆਸ ਕਰਨਾ। ਮਾਲਕ ਜੀ ਹਲਤ ਪਲਤ ਸੁਖੀ ਹੋ ਜਾਣ, ਕਹਿੰਦੇ ਹਾਂ

ਧੰਨ ਗੁਰੂ ਤੇਗ ਬਹਾਦਰ ਕਹਿੰਦੇ ਨੇ ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਤੋ ਰਾਜਾ ਸਾਹਿਬ ਦਾ ਇਹ ਬਹੁਤ ਹੀ ਕਰਮ ਹੈ। ਬਾਕੀ ਵੀ ਉਹਨਾਂ ਦੇ ਜਿਹੜੇ ਪ੍ਰੇਮੀ ਨੇ ਸੰਗਤੀ ਨੇ ਉਹਨਾਂ ਦੀ ਵੀ ਬਹੁਤ ਬਹੁਤ ਮਿਹਰਬਾਨੀ ਹੈ ਜੋ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਜੀ ਦੀ ਆਗੋਸ਼ ਰਹਿਮਤ ਵਿਚ ਬੈਠ ਕੇ ਇਹ ਕਥਾ ਕੀਰਤਨ ਕਰਨ ਦਾ ਇਹ ਮੌਕਾ ਬਣਾ ਰਿਹਾ। ਮੇਰੀ ਸਤਿਗੁਰਾਂ ਪਾਸ ਅਰਦਾਸ ਬੇਨਤੀ ਹੈ ਸੰਤਾਂ ਦੇ ਸਿਰ ਉੱਪਰ ਰਹਿਮਤਾਂ ਭਰੇ ਹੱਥ ਰੱਖੇ। ਇੱਕ ਵਾਰ ਦੁੱਖ ਸਰਵਣ ਕਰੋ ਜੀ।

ਸ਼੍ਰੀ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਖੁਦਾਵੰਦ ਕਰੀਮ ਅੱਲਾਹ ਤਾਲਾ ਭਗਵਾਨ ਚੋਜਾਂ ਦਾ ਭੰਡਾਰ ਹੈ, ਭੰਡਾਰ ਹੈ, ਖਿਰਮਣ ਹੈ, ਮਰਕਜ਼ ਹੈ। ਤੇ ਅੱਗੋਂ ਜੀ ਉਹਨਾਂ ਦੇ ਵਰਸਾਏ ਹੋਏ ਜਿਹੜੇ ਭਗਤ ਜਨ ਨੇ, ਈਵਨ ਗੁਰੂ ਸਾਹਿਬਾਨ ਵੀ,

ਕਿਉਂਕਿ ਬਖਸ਼ਿਸ਼ ਹੋ ਗਈ ਇੱਕ ਦਿਨ ਬਾਬਾ ਨਾਨਕ ਦੇਵ ਜੀ ਨੂੰ ਰੱਬ ਜੀ ਕਹਿਣ ਲੱਗੇ ਤੂੰ ਤੇ ਮੈਂ ਹੁਣ ਇੱਕ ਮਿੱਕੀ ਹੋ ਗਏ ਹਾਂ ਤੂੰ ਗੁਰ ਪਰਮੇਸ਼ਰ ਹੋਇਓ ਮੈਂ ਪਾਰਬ੍ਰਹਮ ਪਰਮੇਸ਼ਰ ਹੋਇਓ ਮੈਂ ਤੇਰੇ ਨਾਲ ਹੈ ਜਿਸ ਤੇ ਤੇਰੀ ਨਜ਼ਰ ਉਸ ਤੇ ਮੇਰੀ ਨਜ਼ਰ ਪਰਮਾਤਮਾ ਕਹਿਣ ਲੱਗੇ ਨਾਨਕ ਜਿਸ ਤੇ ਤੇਰੀ ਨਜ਼ਰ ਉਸ ਤੇ ਮੇਰੀ ਨਜ਼ਰ ਜਿਸ ਤੇ ਤੇਰੀ ਰਹਿਮਤ ਉਸ ਤੇ ਮੇਰੀ ਰਹਿਮਤ ਜਿੱਥੇ ਤੂੰ ਹੈਗਾ ਉੱਥੇ ਮੈਂ ਹੋਵਾਂਗਾ ਬਰਕਤਾਂ ਦੇ ਦਿੱਤੀਆਂ ਅੱਗੇ ਬਾਬਾ ਨਾਨਕ ਦੇਵ ਜੀ ਨੇ ਪਰਮਾਤਮਾ ਦੇ ਸਾਰੇ ਸਾਰੇ ਚੋਜ ਬੜੇ ਵੰਡੇ ਨੇ ਤੇ ਬਹੁਤ ਨਿਹਾਲ ਕੀਤਾ ਜਿੱਥੇ ਤੱਕ ਲੁਕਾਈ ਵਸਦੀ ਹੈ ਕੋਈ ਵੀ ਬਾਬਾ ਜੀ ਦੇ ਕਰੀਬ ਵਿੱਚ ਆਇਆ ਜਿਵੇਂ ਆਦਰਯੋਗ ਭੈਣ ਜੀ ਜਸਵਿੰਦਰ ਕੌਰ ਜੀ ਹੁਣੀ ਕੱਲ ਪਰਸੋਂ ਨਰਸੋਂ ਤੋਂ ਦੱਸ ਰਹੇ ਨੇ ਬਾਬਾ ਬੂੜਾ ਛੋਟੀ ਉਮਰ ਵਿੱਚ ਕੋਲ ਆਏ ਨੇ ਲੇਕਿਨ ਨਿਹਾਲ ਕਰ ਦਿੱਤਾ ਉਹਨਾਂ ਨੂੰ ਔਰ ਜਦ ਤੱਕ ਚੰਦ ਸੂਰਜ ਹਨ ਜਦ ਤੱਕ ਬਾਬੇ ਦਾ ਨਾਂ ਹੈ ਜਦ ਤੱਕ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਤੁਸੀਂ ਅਸੀਂ ਬਿਵਾਣੀਆਂ ਕਹਾਣੀਆਂ ਕਰਾਂਗੇ ਬਾਬਾ ਬੁੱਢਾ ਜੀ ਦਾ ਨਾਮ ਨਾਲ ਹੀ ਨਾਲ ਚੱਲਦਾ ਹੀ ਰਹੇਗਾ ਰਮਤ ਹੋ ਗਈ ਇਸੇ ਤਰ੍ਹਾਂ ਬਾਕੀਆਂ ਤੇ ਮਨਸੁਖ ਤੇ ਹੋ ਗਈ ਹੈ ਭਗੀਰਤ ਤੇ ਹੋ ਗਈ ਹੈ ਲਹਿਣਾ ਜੀ ਤੇ ਹੋ ਗਈ ਕੱਲ ਅਰਜ਼ ਕੀਤਾ ਸੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇ ਚੋਜ ਵੰਡਦੇ ਹੀ ਰਹੇ ਨੇ ਵੰਡਦੇ ਰਹੇ ਕੈਸਾ ਇੱਕ ਚੋਜ ਹੈ ਇਹ ਕੌਣ ਹੈ ਮੈਂ ਉਹੀ ਹਾਂ ਪੁੱਛਣਾ ਮੈਂ ਉਹੀ ਹਾਂ ਜਿਹਨੂੰ ਬਾਬੇ ਨੇ ਨੇੜੇ ਨਹੀਂ ਆਉਣ ਦਿੱਤਾ ਦੂਰ ਦੂਰ ਰੱਖਿਆ ਮੈਂ ਉਹੀ ਹਾਂ ਜਿਹਨੂੰ ਗੁਰੂ ਅੰਗਦ ਦੇਵ ਜੀ ਨੇ ਵੀ ਨੇੜੇ ਨਹੀਂ ਆਉਣ ਦਿੱਤਾ ਪਰ ਥੋੜੀ ਜਿਹੀ ਛੂਟ ਦੇ ਦਿੱਤੀ ਮੈਂ ਉਹੀ ਹਾਂ ਜਿਹਨੂੰ ਗੁਰੂ ਅਮਰਦਾਸ ਜੀ ਨੇ ਥੋੜਾ ਜਿਹਾ ਨੇੜੇ ਆਣ ਦਿੱਤਾ ਤੇ ਮੈਂ ਉਹੀ ਹਾਂ ਜਿਹਨੂੰ ਤੁਸੀਂ ਆਗਿਆ ਦਿੱਤੀ ਪਏ ਤੇ ਹਰਿਮੰਦਰ ਦੇ ਦੁਆਲੇ ਝਾੜੂ ਫੇਰ ਲਿਆ ਕਰ ਆਖੋ ਸਤਨਾਮ ਸ਼੍ਰੀ ਹੌਲੀ ਹੌਲੀ ਇੱਕ ਬੀਬੀ ਧੱਕਾ ਪਈ ਦਿੰਦੀ ਹੈ ਸੇਵਾ ਚੱਲਦੀ ਪਈ ਹੈ ਦਰਬਾਰ ਸਾਹਿਬ ਦੀ ਸਿੱਖਾਂ ਨੇ ਆ ਕੇ ਦੱਸ ਦਿੱਤਾ ਜੇ ਮਾਈ ਟੋਕਰੀ ਵੀ ਚੁੱਕੀ ਲਿਆਉਂਦੀ ਹੈ ਸੇਵਾ ਵੀ ਕਰਦੀ ਹੈ ਪਰ ਕਦੀ ਕਦੀ ਇੰਜ ਇੰਜ ਕਰ ਦਿੰਦੀ ਹੈ ਸਾਨੂੰ ਸਮਝ ਨਹੀਂ ਆਈ ਸਤਿਗੁਰਾਂ ਨੇ ਪੁੱਛਣਾ ਕੀਤਾ ਬੇਟਾ ਬੀਬੀ ਤੂੰ ਇਹ ਕੀ ਕਰਦੀ ਆ ਆਖਣ ਲੱਗੀ ਜੀ ਮੇਰਾ ਪੁੱਤਰ ਬੇਟਾ ਫਰੰਟੀਅਰ ਵਿੱਚ ਘਰ ਸੁੱਤਾ ਪਿਆ ਤੇ ਉਹਨੂੰ ਮੈਂ ਪੰਗੂੜੇ ਵਿੱਚ ਪਾ ਕੇ ਆਈ ਹਾਂ ਮਤੇ ਮੇਰੀ ਸੇਵਾ ਵਿੱਚ ਵਿਘਨ ਪੈ ਰਿਹਾ ਉਹਦੇ ਜਾਗਣ ਨਾਲ ਇਸ ਲਈ ਮੈਂ ਇੱਥੇ ਹੀ ਪੰਗੂੜਾ ਹਿਲਾ ਦਿੰਦੀ ਹਾਂ ਇੱਥੇ ਹੀ ਪੰਗੂੜਾ ਹਿਲਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਵੀ ਚੋਜ ਵਡਾਉਣਾ ਹੈ ਬਾਕੀ ਗੁਰੂ ਸਾਹਿਬਾਨ ਨੇ ਸਾਰਿਆਂ ਨੇ ਪਰਮਾਤਮਾ ਦੇ ਖਜ਼ਾਨੇ ਦਿੱਤੀਆਂ ਹੋਈਆਂ ਦਾਤਾਂ ਦਾ ਚੋਜ ਵਡਾਉਣੇ ਦਿਖਾਉਂਦੇ ਦਿਖਾਉਂਦੇ ਰਮਤਾਂ ਕਰਦੇ ਰਹੇ ਝੋਲੀਆਂ ਭਰਦੇ ਰਹੇ ਝੋਲੀਆਂ ਭਰਦੇ ਰਹੇ ਉਹਨਾਂ ਤੋਂ ਅੱਗੇ ਚੱਲਦਿਆਂ ਚੱਲਦਿਆਂ ਬੇਅੰਤ ਭਗਤ ਜਨਾਂ ਨੇ ਤੇ ਬੇਅੰਤ ਸੰਤ ਜਨਾਂ ਨੇ ਬੇਅੰਤ ਬੇਅੰਤ ਮਹਾਂਪੁਰਸ਼ਾਂ ਨੇ ਜਿਨ੍ਹਾਂ ਤੇ ਜਿੰਨੀ ਬਖਸ਼ਿਸ਼ ਹੋਈ ਨਾ ਉਹਨੇ ਪਰਮਾਤਮਾ ਦੀ ਇਹ ਬਖਸ਼ਿਸ਼ ਵੰਡੀ ਹੈ ਤੇ ਇਹ ਉਹਨਾਂ ਦਾ ਚੋਜ ਵਡਾਉਣਾ ਹੀ ਹੈ ਮੈਂ ਹੁਣ ਗੱਲ ਵਧੇਰੇ ਲੰਬੀ ਨਾ ਕਰਾਂ ਮਾਫੂਮ ਤੇ ਆਵਾਂ ਸੰਤ ਦਾ ਹਿਰਦਾ ਬੜਾ ਹੀ ਕੋਮਲ ਹੁੰਦਾ ਸਾਸਨ ਲਈ ਸੁਣਨੀ ਬੇਨਤੀ ਸੰਤ ਦਾ ਹਿਰਦਾ ਬੇਅੰਤ ਕੋਮਲ ਹੁੰਦਾ ਹੈ ਉਹ ਕਿਸੇ ਤੇ ਦੁੱਖ ਚੱਲ ਨਹੀਂ ਸਕਦਾ ਸੁਖੀ ਚਾਹੁੰਦਾ ਹੈ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਕਿਸੇ ਨੂੰ ਦੁਖੀ ਦੇਖ ਕੇ ਆਪ ਆਨੰਦਪੁਰ ਵਿੱਚ ਵਸਦਾ ਹੋਇਆ ਆਪਣਾ ਆਨੰਦ ਉਜੜਿਆ ਉਜੜਿਆ ਸਮਝਦਾ ਹੈ ਭਾਵੇਂ ਬਰਫ਼ ਨੂੰ ਅੱਗ ਲੱਗ ਜਾਏ ਜਿਵੇਂ ਕਸ਼ਮੀਰ ਦੀ ਗੱਲ ਇਸ ਲਈ ਮੈਂ ਥੋੜੀ ਥੋੜੀ ਦੱਸਦਿਆਂ ਕਿਉਂਕਿ ਵਕਤ ਕੋਤਾ ਹੈ ਕਿੱਸਾ ਤੂਲਾ ਨਹੀਂ ਬਰਫ਼ ਨੂੰ ਅੱਗ ਲੱਗ ਜਾਏ ਕਸ਼ਮੀਰ ਵਿੱਚ ਅੱਗ ਲੱਗ ਜਾਏ ਪਰ ਅਨੰਦਪੁਰ ਦੀ ਧਰਤੀ ਤੇ ਪੁਰਫਜ਼ਾ ਧਰਤੀ ਤੇ ਬੈਠੇ ਹੋਏ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇੱਥੇ ਬੇਜ਼ਾਰ ਹੋ ਜਾਂਦੇ ਨੇ ਕਿਸੇ ਦਾ ਦੁੱਖੜਾ ਦੇਖ ਨਹੀਂ ਸਕਦੇ ਸੰਤ ਦਾ ਵੀ ਏਦਾਂ ਹੁੰਦਾ ਕਿਉਂਕਿ ਉਹ ਕਿਸੇ ਵਲੀ ਔਲੀਆ ਪੀਰ ਤੋਂ ਵਰਸਾਏ ਹੋਏ ਹੁੰਦੇ ਨੇ ਸੁਣਨਾ ਜੀ ਸੰਤ ਰਿਦਾ ਨਵਨੀਤ ਸਮਾਨਾ ਨਵਨੀਤ ਕਹਿੰਦੇ ਨੇ ਮੱਖਣ ਨੂੰ ਜਿਨ੍ਹਾਂ ਨੇ ਬਜ਼ੁਰਗਾਂ ਨੇ ਮਾਪਿਆਂ ਨੇ ਆਪਣੇ ਬੱਚਿਆਂ ਦੇ ਨਾਂ ਨਵਨੀਤ ਸਿੰਘ ਜਾਂ ਨਵਨੀਤ ਕੌਰ ਰੱਖਿਆ ਹੋਵੇ ਉਹ ਯਾਦ ਰੱਖੋ ਕਿ ਨਵਨੀਤ ਮੈਨੇ ਮੱਖਣ ਹੁੰਦਾ BUTTER ਬਟਰ ਮੱਖਣ ਸੰਤ ਦਾ ਹਿਰਦਾ ਮੱਖਣ ਵਰਗਾ ਹੁੰਦਾ ਪਰ ਕਵੀ ਕਹਿੰਦਾ ਨਾ ਨਾ ਨਾ ਮੇਰੇ ਤੋਂ ਭੁੱਲ ਹੋ ਗਈ ਹੈ ਮੈਂ ਪੂਰਾ ਵਜ਼ਨ ਨਹੀਂ ਕਰ ਸਕਿਆ ਸੰਤ ਦਾ ਹਿਰਦਾ ਏਦਾਂ ਨਹੀਂ ਕਹਿੰਦੇ ਜੀ ਕਿਉਂ ਨਹੀਂ ਇਸ ਲਈ ਭਾਈ ਜਿੰਨਾ ਚਿਰ ਬਟਰ ਮੱਖਣ ਫਰਿੱਜ ਵਿੱਚ ਪਿਆ ਹੈ ਬਾਹਰ ਭਾਵੇਂ ਕਿੰਨੀ ਕਾਂਖ ਨਿਕਲਦੀ ਗਰਮੀ ਪਵੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹ ਤੇ ਠੰਡੇ ਠਹਿ ਪਿਆ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਹਿੰਦੇ ਨੇ ਸੰਤ ਰਿਦਾ ਨਵਨੀਤ ਸਮਾਨਾ ਕਹਾ ਕਵੀ ਨੇ ਪਰ ਕਹਿ ਨਾ ਜਾਣਨਾ
ਨਿਜ ਪ੍ਰਤਾਪ ਦਰਵੇ ਨਵਨੀਤਾ ਪਰ ਦੁੱਖ ਹੇਤ ਦਰਵੇ ਸੰਤ ਪੁਨੀਤਾ। ਆਪਣੇ ਨੂੰ ਉਹਨੂੰ ਸੇਕ ਲੱਗੇ ਨਾ, ਗਰਮ ਰੋਟੀ ਤੇ ਮੱਖਣ ਰੱਖ ਲਓ। ਅਸੀਂ ਕਈ ਵਾਰੀ ਬੀਬੇ ਨੂੰ ਕਹਿੰਦਾ ਵੀ ਪਰੌਠਾ ਗਰਮ ਹੈ ਤਾਂ ਇੰਨਾ ਕੁ ਮੱਖਣ ਦੇ ਦਿਓ, ਖਾ ਲਈਏ ਜ਼ਰਾ ਇਹਨੂੰ ਟਰੋਟ ਹੋ ਜਾਏ। ਪਰ ਉਹ ਨਾਲ ਨਾਲ ਕਹਿ ਦਿੰਦੇ ਵੀ ਭਾਜੀ ਵਧੀਆ ਨੀ ਹੁੰਦਾ। ਪਰ ਕੀ ਕਰੀਏ ਹੁਣ, ਪੈਟਰੋਲ ਚੁੱਕੇ ਅੱਜ ਭਗਤ ਕੇ ਮਿਲਦਾ ਨੀ। ਪੈਟਰੋਲ ਦੇ ਨਾਲ ਮੋਬਾਈਲ ਆਇਲ ਵੀ ਤਾਂ ਪਾਉਣਾ ਪੈਂਦਾ ਨਾ ਗੱਡੀ ਚ, ਮੋਬਾਈਲ ਆਇਲ ਵੀ ਪਾਉਣਾ ਪੈਂਦਾ ਇਹ ਗਲੇ ਤਰ ਰੱਖਣ ਵਾਸਤੇ। ਸਾਨੂੰ ਸਭ ਪਤਾ ਪਈ ਇਹ ਹਾਰਮਫੁਲ ਹੈ, ਸ਼ਕਤੀ ਵਧੀਆ ਨਹੀਂ। ਲੇਕਿਨ ਇਹਨਾਂ ਨੂੰ ਜੇ ਹਥਿਆਰ ਹੀ ਖੁੰਡਾ ਹੋ ਗਿਆ ਤਾਂ ਫਿਰ ਕੀ ਕਰਾਂਗੇ ਇੱਥੇ ਆ ਕੇ। ਬੀਬ ਜੀ ਨੇ ਜਸਵਿੰਦਰ ਕੌਰ ਜੀ ਨੇ ਫਿਰ ਕਹਿ ਦੇਣਾ ਪਏ ਭਾਈ ਸਾਹਿਬ ਜੀ ਉੱਥੇ ਤਾਂ ਕੁਛ ਹੋਇਆ ਨੀ, ਕੀ ਗੱਲ ਇੱਥੇ ਸੱਤ ਅੱਠ ਅਕਤੂਬਰ ਨੂੰ ਏਦਾਂ ਨਾ ਹੋ ਜਾਏ। ਇਹਨੇ ਫਿਰ ਜਾਂਦਿਆਂ ਘਿਓ ਵਾਲ ਕੇ ਰੱਖ ਦੇਣਾ ਪਿਆ, ਲੋ ਲੈ ਲੋ ਪੀ ਲੋ। ਖੈਰ ਸੰਤ ਹਿਰਦਾ ਨਵਨੀਤ ਸਮਾਨਾ, ਸੰਤ ਦਾ ਹਿਰਦਾ ਮੱਖਣ ਵਰਗਾ ਹੈ। ਪਰ ਤੋਲ ਬੋਲ ਪੂਰਾ ਨੀ ਮੈਂ ਕਹਿ ਸਕਿਆ, ਕਵੀ ਕਹਿੰਦਾ ਮੱਖਣ ਨੂੰ ਆਪੂ ਨੂੰ ਸੇਕ ਲਗੇ ਤੇ ਦਰਵੀਪੂਤ ਹੁੰਦਾ ਹੈ, ਵਗ ਵਗ ਜਾਂਦਾ ਹੈ। ਭਾਵੇਂ ਕਿੰਨੀਆਂ ਉਹਦੀਆਂ ਰੋਟੀ ਦੀਆਂ ਅਸੀਆਂ ਮੋੜ ਮੋੜ ਰੱਖੀਏ ਫਿਰ ਵੀ ਵਗ ਜਾਂਦਾ ਹੈ, ਉਸ ਨੂੰ ਆਪੂ ਨੂੰ ਸੇਕ ਲਗੇ। ਪਰ ਸੰਤ ਦਾ ਹਿਰਦਾ ਕਿਸੇ ਨੂੰ ਸੇਕ ਲੱਗੇ ਆਪ ਇੱਥੇ ਦਰਵੀਪੂਤ ਹੋ ਜਾਂਦਾ ਹੈ। ਆਖੋ ਸਤਨਾਮ ਸ਼੍ਰੀ ਗੁਰੂ। ਮੱਖਣ ਨੂੰ ਆਪੂ ਨੂੰ ਸੇਕ ਲੱਗੇ ਤਾਂ ਤਰਲ ਬਣਦਾ ਹੈ, ਸੰਤ ਦਾ ਹਿਰਦਾ ਕਿਸੇ ਨੂੰ ਸੇਕ ਲੱਗੇ ਇੱਥੇ ਦਰਵੀਪੂਤ ਹੋ ਜਾਂਦਾ ਹੈ। ਮੈਂ ਜਾਣਦਾ ਹਾਂ ਦਿੱਲੀ ਨੂੰ ਸਿਰ ਬਾਜ਼ੀ ਸਿਰ ਧੜ ਦੀ ਬਾਜ਼ੀ ਲਾ ਦਿਆਂਗਾ। ਰਾਜਾ ਸਾਹਿਬ ਦੇ ਮਨ ਵਿੱਚ ਆਈ ਤੇ ਮੱਲੇ ਪਹੁੰਚ ਗਏ, ਟਹਿਲਦੇ ਟਹਿਲਦੇ ਨਾ ਚੇਲ ਕਦਮੀ ਕਰਦੇ ਕਰਦੇ ਮੱਲੇ ਪਿੰਡ ਵਿੱਚ ਪਹੁੰਚ ਗਏ। ਨਾਲ ਬ੍ਰਹਮ ਗਿਆਨੀ ਬਾਬਾ ਭਾਈ ਸਾਹਿਬ ਜੀ ਭਾਈ ਜਵਾਹਰ ਸਿੰਘ ਸਾਹਿਬ ਜੀ ਦੇ ਪੋਤੇ ਨੂੰ ਲੈ ਲਿਆ। ਨਾ ਤੇ ਕੁਛ ਉਸਦਾ ਹੋਰ ਸੀ, ਪਰ ਉਹਨਾਂ ਨੂੰ ਉਹ ਬੂਝਾ ਕਹਿੰਦੇ ਸੀ। ਤੁਰੇ ਜਾਣ ਤਾਂ ਕਹਿਣ ਲੱਗੇ ਬੂਝਿਆ ਮੰਜੀ ਚੱਕ ਚਲੀਏ, ਬਾਹਰ ਨੂੰ ਚਲੀਏ, ਖੇਲ ਕਦਮੀ ਕਰੀਏ। ਬਾਹਰ ਚਲੇ ਗਿਆ, ਕਹਿਣ ਲੱਗੇ ਉਹ ਜਿਹੜਾ ਬਾਗ ਹੈ ਨਾ ਮੱਲੇ ਦਾ ਬਾਗ ਜਿਹੜਾ ਮਸ਼ਹੂਰ ਹੈ, ਉਹਦੇ ਵਿੱਚ ਸਾਫ਼ ਸੁਥਰੀ ਥਾਂ ਦੇਖ ਕੇ ਨਾ ਉੱਥੇ ਮੰਜੀ ਡਾਹ ਦੇ। ਉਸਨੇ ਬਾਗ ਵਿੱਚ ਹੀ ਗਿਆ ਤੇ ਅੱਗੇ ਸਾਫ਼ ਸੁਥਰੀ ਜਗ੍ਹਾ ਦੇਖ ਕੇ ਉੱਥੇ ਮੰਜੀ ਵਿਛਾ ਦਿੱਤੀ। ਰਾਜਾ ਸਾਹਿਬ ਜੀ ਤਸ਼ਰੀਫ ਫਰਮਾ ਹੋ ਗਿਆ, ਬੈਠ ਗਿਆ ਉੱਪਰ। ਉਸਨੇ ਪੁੱਛਿਆ ਬੂਝਿਆ ਨੇ ਮਹਾਰਾਜ ਜੀ ਕੁਛ ਖਾਣ ਪੀਣ ਦਾ ਪ੍ਰਬੰਧ ਕੀ ਕਰੇ? ਕਹਿਣ ਲੱਗੇ ਨਾ ਨਾ ਨਾ ਛੇਤੀ ਕਰ ਛੇਤੀ ਕਰ, ਕਿਤੇ ਪਰਮਹੰਸ ਸੰਤ ਭੂਰੀ ਵਾਲਿਆਂ ਨੂੰ ਲੱਭ ਕੇ ਲਿਆ। ਉਹਨਾਂ ਨੂੰ ਲੱਭ ਕੇ ਲਿਆ, ਉਹ ਟੁਰ ਗਿਆ। ਕਹਿਣ ਲੱਗੇ ਦੇਰ ਨਾ ਲਾਈ, ਛੇਤੀ ਲੱਭ ਕੇ ਲਿਆਓ, ਕਿਤੋਂ ਵੀ ਲੱਭਦੇ ਨੇ। ਤੇ ਸੰਤ ਭੂਰੀ ਵਾਲਿਆਂ ਦਾ ਏਡਾ ਆਦਰ ਕਰਦੇ ਸੀ ਰਾਜਾ ਸਾਹਿਬ ਜੀ, ਜੇ ਕਿਸੇ ਨੇ ਪੁੱਛਣਾ ਮਹਾਰਾਜ ਜੀ ਭੇਜਣ ਦਾ ਤੁਸੀਂ ਇੱਥੇ ਨਹੀਂ ਹੁੰਦੇ ਤਾਂ ਕਿਹਦੀ ਸੇਵਾ ਕਰੀਏ, ਕਿਹਦੀ ਚਾਕਰੀ ਕਰੀਏ? ਤੇ ਉਹਨਾਂ ਨੇ ਕਹਿਣਾ ਇਹ ਪਰਮਹੰਸ ਹਨ ਸੰਤ ਭੂਰੀ ਵਾਲੇ, ਇਹਨਾਂ ਦੀ ਸੇਵਾ ਕਰ ਲਿਆ ਕਰੋ, ਮੇਰੀ ਸੇਵਾ ਆਪੇ ਹੋ ਜਾਂਦੀ ਹੈ। ਵੱਡੀਆਂ ਸ਼ਕਤੀਆਂ ਦੇ ਮਾਲਕ ਸਨ ਨਾ ਇਹਨੇ ਨੂੰ, ਜੇ ਮੈਨੂੰ ਨਾਂ ਨਾ ਵਿਸਰਦਾ ਹੋਵੇ। ਇੱਕ ਸਰਦਾਰ ਜੀ ਪ੍ਰੇਮੀ ਬਾਬਾ ਦੇ ਦੀਵਾਨ ਸਿੰਘ ਆ ਗਏ, ਦੀਵਾਨ ਸਿੰਘ ਸਾਹਿਬ ਜੀ ਆ ਗਏ। ਉਹਨਾਂ ਨੂੰ ਨੀ ਸੀ ਪਤਾ ਵੀ ਰਾਜਾ ਸਾਹਿਬ ਬਾਗ ਵਿੱਚ ਆਏ, ਉਹ ਤਾਂ ਵੈਸੇ ਹੀ ਆ ਸਕੇ। ਵੇਖਿਆ ਦਰਸ਼ਨ ਕਰਕੇ ਨਿਹਾਲ ਹੋ ਗਿਆ, ਨਿਹਾਲ ਹੋ ਗਿਆ। ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ, ਨਿਹਾਲ ਹੋ ਗਿਆ ਦੀਵਾਨ ਸਿੰਘ। ਚਰਨੀ ਲੱਗ ਕੇ ਕਹਿਣ ਲੱਗਾ ਮਹਾਰਾਜ ਜੀ ਕੁਛ ਖਾਧਾ ਪੀਤਾ ਹੈ ਜਾਂ ਮੈਂ ਪ੍ਰਬੰਧ ਕਰਾਂ? ਕਹਿਣ ਲੱਗੇ ਨਾ ਵੇ ਦੀਵਾਨ ਸਿਆ, ਇੱਕ ਆਫਤ ਆਉਣ ਵਾਲੀ ਹੈ, ਇੱਕ ਬਲਾ ਆਉਣ ਵਾਲੀ ਹੈ, ਤੂੰ ਜਾ ਕਿਤੋਂ ਝਟਪਟ ਜਾ ਕੇ ਨਾ ਸੰਤ ਭੂਰੀ ਵਾਲਿਆਂ ਨੂੰ ਲੱਭ ਕੇ ਲਿਆ, ਲੱਭ ਕੇ ਲਿਆ। ਜਲਦੀ ਆਓ, ਦੇਰ ਨਾ ਕਰੋ, ਮੈਨੂੰ ਖਾਣ ਪੀਣ ਦੀ ਕੋਈ ਜ਼ਰੂਰਤ ਨਹੀਂ ਹੈ। ਜਿੱਥੇ ਵੀ ਪਰਮਹੰਸ ਸੰਤ ਬਾਬਾ ਭੂਰੀ ਵਾਲੇ ਲੱਭ ਪੈਣ ਉਹਨਾਂ ਨੂੰ ਲੈ ਕੇ ਆਓ। ਤੇ ਇਹ ਦੋਨੋਂ ਚਲੇ ਗਏ, ਬੂਝਾ ਵੀ ਲੱਭਣ ਚਲੇ ਗਿਆ ਤੇ ਦੀਵਾਨ ਸਿੰਘ ਵੀ ਚਲੇ ਗਿਆ। ਇਤਫਾਕਨ ਨਾਲੇ ਉਹ ਚੋਜੀ ਪ੍ਰੀਤਮ ਹੈ ਨਾ ਰਾਜਾ ਸਾਹਿਬ ਜੀ, ਉਹਨਾਂ ਦੇ ਵੀ ਚੋਜ ਵਡਾਣੇ ਨੇ। ਇਹਨਾਂ ਨੂੰ ਸੰਤ ਭੂਰੀ ਵਾਲੇ ਆ ਗਏ, ਉਹਨਾਂ ਨੇ ਡੰਡਵਤ ਪ੍ਰਣਾਮ ਕੀਤੀ, ਨਮਸਕਾਰ ਕੀਤੀ ਰਾਜਾ ਸਾਹਿਬ ਜੀ ਨੂੰ। ਰਾਜਾ ਸਾਹਿਬ ਜੀ ਨੇ ਦੋਨੋਂ ਹੱਥ ਪਕੜ ਲਿਆ, ਆਖਣ ਲੱਗੇ ਮਹਾਰਾਜ ਜੀ ਇਹ ਮੱਲੇ ਪਿੰਡ ਵਿੱਚ ਜਾਓ, ਉੱਥੇ ਤਾਂ ਬੜਾ ਕਲਯੁਗ ਆ ਗਿਆ ਹੈ, ਕਲਯੋਗਣਾ ਫਿਰਦੀਆਂ ਪਈਆਂ ਨੇ, ਮਹਾਰਾਜ ਜੀ ਹੁਕਮ ਕਰੋ। ਕਹਿੰਦੇ ਨੇ ਪਿੰਡ ਦੋ ਧੜਿਆਂ ਵਿੱਚ ਵੰਡਿਆ ਗਿਆ ਹੈ, ਪਿੰਡ ਦੋ ਪਾਰਟੀਆਂ ਬਣ ਗਈਆਂ ਨੇ, ਕਲੇਸ਼ ਬੜਾ ਖੜਾ ਹੋ ਜਾਣਾ ਤੇ ਉੱਥੇ ਤੇ ਕਤਲੋ ਗਾਰਤ ਹੋਣ ਦਾ ਵੀ ਡਰ ਹੈ, ਤੁਸੀਂ ਜਾਓ। ਇਤਿਹਾਸ ਕਹਿੰਦਾ ਭੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਪੌਣ ਕੇ ਗੌਣ ਕੋ ਜਾਤ ਨਿਵਾਰੇ, ਇਸ ਸਪੀਡ ਨਾਲ ਸੰਤ ਭੂਰੀ ਵਾਲੇ ਪਿੰਡ ਵਿੱਚ ਗਏ। ਲੇਕਿਨ ਜਾਣ ਤੋਂ ਪਹਿਲਾਂ ਕਹਿਣ ਲੱਗੇ ਰਾਜਾ ਸਾਹਿਬ ਜੀ ਭਈ ਜੇ ਉੱਥੋਂ ਕਤਲੋ ਗਾਰ ਤੇ ਖੂਨ ਰੇਜ਼ੀ ਹੋਣੀ ਹੈ ਨਾ ਤਾਂ ਅਸੀਂ ਬੇਨਤੀ ਕਰਦੇ ਭੇ ਤੁਸੀਂ ਵੀ ਨਾਲ ਚਲੋ।
ਤੁਸੀਂ ਵੱਡਾ ਬਾਨਣ ਬਣ ਸਕਦੇ ਹੋ, ਤੁਸੀਂ ਨਾਲ ਚਲੋ। ਤੇ ਕਹਿਣ ਲੱਗੇ ਨਹੀਂ ਪੁਰੀ ਵਾਲੇ, ਤੁਸੀਂ ਚਲੋ ਪਹੁੰਚੋ ਸੇ ਜਲਦੀ ਜਲਦੀ। ਜਾ ਕੇ ਵੇਖਿਆ ਤਾਂ ਦੋਨੋਂ ਹੀ ਪਾਰਟੀਆਂ, ਦੋਨੋਂ ਹੀ ਧੜੇ ਡਾਂਗਾਂ ਛਬੀਆਂ ਬਰਛੀਆਂ ਲੈ ਕੇ, ਤਲਵਾਰਾਂ ਲੈ ਕੇ ਖਲੋਤੇ। ਵੈਸੇ ਕਦੀ ਕਦਾਈ ਇਹ ਸਾਡੇ ਪਿੰਡ ਵਿਚ ਵਰਤਦੀ ਸੀ, ਮੇਰੇ ਵੀਰ ਖਹਿਰਾ ਸਾਹਿਬ ਜਾਣਦੇ ਨੇ, ਏਦਾਂ ਅਕਸਰ ਪਿੰਡਾਂ ਵਿਚ ਹੋ ਜਾਂਦੀ ਹੈ। ਕਈ ਤਾਂ ਐਵੇਂ ਨਾਲ ਤੁਰ ਪੈਂਦੇ ਨੇ, ਚਲੋ ਵੀ ਸਾਡਾ ਮਿੱਤਰ ਦੀ ਹੈਲਪ ਕਰਨੀ ਹੈ। ਛਬੀਆਂ ਡਾਂਗਾਂ ਲੈ ਕੇ ਦੋਨੋਂ ਪਾਰਟੀਆਂ ਖਲੋਤੀਆਂ ਤੇ ਸੰਤ ਭੂਰੀ ਵਾਲੇ ਰਵਾ ਰਵੀ ਬੜੀ ਤੇਜ਼ੀ ਨਾਲ ਜਾ ਰਿਹਾ ਪਿੰਡ ਵਿਚ। ਜਾ ਕੇ ਵੇਖਿਆ ਦੋਨੋਂ ਪਾਰਟੀਆਂ ਖੜੀਆਂ ਨੇ ਤੇ ਵਿਚਕਾਰ ਰਾਜਾ ਸਾਹਿਬ ਜੀ ਖਲੋਤੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕਿੱਧਰ ਦੀ ਆ ਗਏ, ਇਹ ਕਿਵੇਂ ਪਹੁੰਚ ਗਏ ਇੱਥੇ? ਰਾਜਾ ਸਾਹਿਬ ਜੀ ਬੜੀ ਉੱਚੀ ਲੰਬੀ ਬਾਂਹ ਕਰਕੇ ਖਲੋਤੇ ਨੇ। ਇਸ ਚੋਜ ਨੂੰ ਇੱਕ ਵਾਰੀ ਤੁਕ ਦਾ ਆਸਰਾ ਲੈ ਕੇ ਕਹਿ ਲਈਏ,

ਜਦੋਂ ਐਨ ਸਫੇਦ ਬਸਤਰ ਪਹਿਨੇ ਹੋਏ, ਚਿਹਰਾ ਦਗਦਾ ਕਰਦਾ ਹੋਇਆ, ਹਜ਼ਾਰਾਂ ਰੋਸ਼ਨੀਆਂ ਨੂੰ ਮਾਤ ਪਾਉਂਦਾ ਹੋਇਆ ਚਿਹਰਾ ਵਿਚਕਾਰ ਖਲੋਤਾ ਤੇ ਬਾਂਹ ਉੱਚੀ ਕੀਤੀ, ਦੇਖੀ ਨੇ ਸੰਤ ਭੂਰੀ ਵਾਲਿਆਂ ਨੇ, ਹੈਰਾਨ ਹੀ ਰਹਿ ਗਏ। ਲੇਕਿਨ ਇਧਰ ਕੀ ਅਸਰ ਹੋ ਗਿਆ ਇਸ ਚੋਜ ਵਡਾਣੇ ਦਾ, ਭੇ ਦੋਨੋਂ ਪਾਰਟੀਆਂ ਪਿੱਛੇ ਹੋ ਗਈਆਂ ਤੇ ਸੁੰਨ ਹੋ ਗਈਆਂ। ਰਾਜਾ ਸਾਹਿਬ ਨੂੰ ਵਿਚਕਾਰ ਖਲੋਤਿਆਂ ਬਰਫ਼ ਹੋ ਗਈਆਂ ਦੋਨੋਂ ਪਾਰਟੀਆਂ, ਵੇਖ ਕੇ ਯਕ ਹੋ ਗਈਆਂ। ਕੋਈ ਬੋਲੇ ਨਾ, ਕੋਈ ਕੁਝ ਨਾ ਕਹੇ, ਕੋਈ ਚੂ ਨਾ ਕਹੇ। ਲੇਕਿਨ ਭੂਰੀ ਵਾਲੇ ਵੀ ਪਹੁੰਚ ਗਏ, ਦੋਨਾਂ ਪਾਰਟੀਆਂ ਨੂੰ ਆਰਾਮ ਅਮਨ ਚੈਨ ਕਾਇਮ ਕਰਨ ਲਈ ਆਖ ਕੇ, ਤੇ ਰਾਜਾ ਸਾਹਿਬ ਜੀ ਉਥੋਂ ਗਾਇਬ ਹੋ ਗਏ। ਰਾਜਾ ਸਾਹਿਬ ਜੀ ਗਾਇਬ ਹੋ ਗਏ। ਭੂਰੀ ਵਾਲੇ ਸੰਤਾਂ ਨੇ ਦੋਨਾਂ ਪਾਰਟੀਆਂ ਦੇ ਮੁਖੀਆਂ ਨੂੰ ਸੱਦਿਆ ਔਰ ਉਹਨਾਂ ਤੋਂ ਸਹੁੰ ਖਾਈਆਂ, ਉਹਨਾਂ ਤੋਂ ਲਿਖਵਾਇਆ ਕਿ ਆਇੰਦਾ ਇਸ ਪਿੰਡ ਵਿਚ ਅਮਨ ਬਰਕਰਾਰ ਰੱਖਣਾ ਹੈ, ਹਰ ਕੀਮਤ ਤੇ ਰੱਖਣਾ ਹੈ, ਆਪੋ ਵਿਚ ਕਤਲੋ ਗਾਰਤ ਨਹੀਂ ਕਰਨੀ। ਤੇ ਜਾ ਕੇ ਵੇਖਿਆ ਨਾ ਸੰਤ ਭੂਰੀ ਵਾਲ ਜੋ ਮੁੜੇ ਤੇ ਮੰਜੇ ਤੇ ਫਿਰ ਬਾਗ ਵਿਚ ਰਾਜਾ ਸਾਹਿਬ ਜੀ ਉਸੇ ਤਰ੍ਹਾਂ ਜਲਵਾਨ ਮਾਤ ਤਸ਼ਰੀਫ ਫਰਮਾ। ਉਹਨਾਂ ਨੇ ਪੁੱਛਿਆ ਸੰਗੀਆਂ ਸਾਥੀਆਂ ਜਿਹੜੇ ਨੇੜੇ ਬੈਠੇ ਸੀ ਭੇ ਰਾਜਾ ਸਾਹਿਬ ਕਿਤੇ ਗਏ ਸਨ ਕਿ ਨਹੀਂ ਜੀ। ਉਹ ਕਹਿਣ ਲੱਗੇ ਨਹੀਂ, ਇੱਥੇ ਜਿਉਂ ਬੈਠੇ ਨੇ ਇੱਥੇ ਬੈਠੇ ਨੇ, ਮੰਜੇ ਤੇ ਬੈਠੇ ਨੇ, ਆਸਣ ਜਮਾਈ ਬੈਠੇ ਨੇ। ਭੂਰੀ ਵਾਲੇ ਕਹਿਣ ਲੱਗੇ ਕੀ ਕੌਤਕ ਵਰਤਾਇਆ ਹੈ ਨਾਭ ਸਾਹਿਬ ਜੀ ਨੇ, ਕੀ ਕਲਾ ਵਰਤਾਈ ਆ, ਕੈਸਾ ਚੋਟ ਵਡਾਣਾ ਵਰਤਾਇਆ ਕਿ ਖੂਨ ਚੱਲਣ ਤੋਂ ਪਹਿਲਾਂ ਪਹਿਲਾਂ ਖੂਨ ਰਹੇ ਸੀ, ਹੋਣ ਦੇ ਵਕਤ ਆਪ ਜੀ ਉੱਥੇ ਵੀ ਪਹੁੰਚੇ ਹੋਏ ਸਨ ਤੇ ਇੱਥੇ ਵੀ ਬੈਠੇ ਹਨ, ਮੈਨੂੰ ਮੁਗਾਲਤਾ ਨਾ ਲੱਗਦਾ ਹੋਵੇ। ਭੂਰੀ ਵਾਲੇ ਕਹਿਣ ਲੱਗੇ ਨਹੀਂ ਨਹੀਂ, ਹਕੀਕਤ ਨੇ ਏਦਾਂ ਹੀ ਹੋਇਆ ਕਿ ਰਾਜਾ ਸਾਹਿਬ ਜੀ ਬਾਗ ਵਿਚ ਮੰਜੀ ਤੇ ਵੀ ਬੈਠੇ ਨੇ ਤੇ ਉੱਥੇ ਦੋਨਾਂ ਧੜਿਆਂ ਦੀ ਸੁਲਾ ਸਫਾਈ ਕਰਵਾ ਕੇ ਉਹ ਵੀ ਕੰਮ ਕਰਵਾ ਦਿੱਤਾ। ਮੇਰੇ ਮਾਲਕ ਦੇ ਚੋਜ ਵਡਾਣੇ ਹੀ ਨੇ। ਇਤਿਹਾਸ ਬਹੁਤ ਲੰਬਾ ਚੌੜਾ ਹੈ, ਲੇਕਿਨ ਕਮਾਲ ਦੀ ਗੱਲ ਇਹ ਹੈ ਕਿ ਜਿਉਂ ਜਿਉਂ ਬਿਆਨ ਕਰੀਏ ਸਰੂਰ ਆਉਂਦਾ ਹੈ, ਸਰੂਰ ਆਉਂਦਾ ਹੈ। ਇਹ ਚੋਜੀ ਪ੍ਰੀਤਮ ਦੇ ਕੀਤੇ ਹੋਏ ਚੋਜ ਨੇ। ਇਹ ਦੇਖੋ ਨਾ, ਜਿਹੜੇ ਉਸ ਇਲਾਕੇ ਦੇ ਰਹਿਣ ਵਾਲੇ ਹੋ ਤੁਸੀਂ, ਝਿੰਗੜਾਂ ਦੇ, ਮੁਕੰਦਪੁਰ ਦੇ ਤੇ ਹੋਰ ਨੇੜੇ ਨੇੜੇ ਮੱਲੇ ਦੇ, ਦੌਲੇ ਔਰ ਕਰਮੀ ਦੇ ਲਗਾਤਾਰ ਚਾਰ ਬੱਚੀਆਂ ਹੋ ਗਈਆਂ, ਲਗਾਤਾਰ ਇੱਕ ਜਾਂ ਦੋ ਬੱਚੀਆਂ ਤੇ ਗ੍ਰਸਤੀ ਬੰਦਾ ਚੱਲ ਜਾਂਦਾ, ਪਰ ਜਦੋਂ ਇੱਦਾਂ ਲਗਾਤਾਰ ਹੋਣ ਲੱਗ ਪੈਣ ਤਾਂ ਫਿਰ ਬੜੀ ਮੁਸ਼ਕਿਲ ਬਣ ਜਾਂਦੀ। ਔਰ ਗਜ਼ਬ ਦੀ ਬਾਤ ਹੈ ਕਿ ਰਾਜਾ ਸਾਹਿਬ ਜ਼ਿਆਦਾਤਰ ਰਹਿੰਦੇ ਵੀ ਦੌਲੇ ਦੇ ਘਰੇ, ਕਰਮੀ ਦੇ ਘਰੇ ਰਹਿਣ। ਲੋਕੀ ਕਹਿਣ ਇਹ ਸੇਵਾ ਵੀ ਬੜੀ ਕਰਦੀ ਹੈ, ਸੇਵਾ ਵੀ ਬੜਾ ਕਰਦਾ ਹੈ, ਇਹਨੂੰ ਭਾਗ ਨਹੀਂ ਲੱਗਦੇ, ਕਿਉਂਕਿ ਲੋਕਾਂ ਦੀ ਇਹ ਬਾਤ ਹੈ, ਚੱਟ ਬੋਲੀਆਂ ਬਣਾਉਣ ਲੱਗ ਪੈਂਦੇ, ਗਜ਼ ਗਜ਼ ਲੰਬੀਆਂ, ਮੀਲ ਮੀਲ ਲੰਬੀਆਂ। ਇੱਥੇ ਗੱਲ ਹੋਈ ਤੇ ਹੁਣੇ ਗਰੀਬ ਸੈਂਡ ਪਹੁੰਚ ਜਾਣੀ, ਇਧਰੋਂ ਲੀਡ ਤੇ ਪਰੇ ਪਹੁੰਚ ਜਾਂਦੇ। ਗੱਲ ਕਹਿੰਦੀ ਹੈ ਤੂੰ ਮੈਨੂੰ ਜ਼ਰਾ ਕੁ ਮੂੰਹ ਚੋਂ ਕੱਢ, ਮੈਂ ਤੈਨੂੰ ਸ਼ਹਿਰ ਤੋਂ ਬਾਹਰ ਕੱਢ ਦੇਵਾਂਗੀ। ਖੈਰ ਬੜੇ ਸਾਲ ਗੁਜ਼ਰ ਗਏ, ਇੱਕ ਦਿਨ ਬੀਬੀ ਕਰਮੀ ਨੂੰ ਬੁਲਾਇਆ, ਕਹਿਣ ਲੱਗੇ ਇੱਥੇ ਬੂਹੇ ਚ ਬਹਿ ਜਾ, ਬੈਠੀ ਰਹਿ। ਉਹ ਚੁੱਕੇ ਡਿਟਰਮਿਨ ਸੀ, ਵਿਸ਼ਵਾਸ ਬਹੁਤ ਸੀ ਉਹਨੂੰ, ਥੱਕਾ ਪਿਆ ਵਗੇ ਸਰਦੀ ਕਹਿਰਾਂ ਦੀ, ਉਹ ਬੈਠੀ ਰਹੀ ਸਾਰੀ ਰਾਤ, ਉਸਨੇ ਉਸੇ ਤਰ੍ਹਾਂ ਗੁਜ਼ਾਰ ਦਿੱਤੀ। ਨਾ ਕੋਈ ਘਰੋਂ ਭੂਰਾ ਲਿਆਈ, ਨਾ ਕੋਈ ਕੰਬਲ ਲਿਆਈ, ਨਾ ਕੋਈ ਚਾਦਰ, ਜਿਹੜੀ ਕੋਈ ਚੁਤਹੀ ਉੱਪਰ ਪਈ ਹੋਈ ਸੀ ਉਹ ਉਹਦੇ ਨਾਲ ਰਾਤ ਗੁਜ਼ਾਰ ਦਿੱਤੀ। ਤੇ ਰਾਜਾ ਸਾਹਿਬ ਜੀ ਪਤਾ ਨੀ ਹੁਣ ਮਾਲਕ ਨੇ, ਉਹ ਤਾਂ ਸਰਕਾਰ ਨੇ, ਹਜ਼ੂਰ ਨੇ, ਉਹ ਬਾਹਰ ਗਏ, ਇਹਨੂੰ ਨੀ ਪਤਾ ਲੱਗਾ ਵਿਚਾਰੇ ਨੂੰ। ਮੁੜੇ ਆਏ ਜਿਸਲੇ ਤਾਂ ਰਾਜਾ ਸਾਹਿਬ ਕਹਿਣ ਲੱਗੇ ਕਰਮੀ ਇੱਥੇ ਬੈਠੀ ਹੈ ਸਾਰੀ ਰਾਤ, ਕਹਿੰਦੀ ਜੀ ਆਪਨੇ ਹੁਕਮ ਕੀਤਾ ਸੀ ਇੱਥੇ ਬੈਠੀ ਆ, ਜਾ ਘਰ ਜਾ। ਉਸ ਤੋਂ ਬਾਅਦ ਘਰ ਚਲੇ ਗਏ, ਬੜੀ ਸੇਵਾ ਕੀਤੀ, ਇੱਕ ਸਾਲ, ਦੋ ਸਾਲ, ਚਾਰ ਸਾਲ ਹੋਰ ਲੰਘ ਗਏ। ਇੱਕ ਦਿਨ ਬੜੀ ਸੇਵਾ ਕੀਤੀ, ਫਿਰ ਤੇ ਕਹਿਣ ਲੱਗੇ ਜਾ ਪਾਣੀ ਦਾ ਗੜਵਾ ਲਿਆ ਇੱਕ, ਉਹ ਪਾਣੀ ਦੇ ਗੜਵੇ ਨਾਲ ਕਹਿਣ ਲੱਗੇ ਆ ਗਾਗੇ ਪਾਣੀ ਦੇ ਰਲਾ ਕੇ ਤੇ ਇਸ਼ਨਾਨ ਕਰ ਲਾ। ਪਾਣੀ ਸਰਦੀਆਂ ਦੇ ਦਿਨ ਪਾਣੀ ਠੰਡਾ, ਪਰ ਹੁਕਮ ਮੰਨ ਕੇ। ਇਸ ਲਈ ਸਤਿਗੁਰੂ ਕਹਿੰਦੇ ਨੇ ਹੁਕਮ ਮੰਨੋ, ਹੁਕਮ ਮੰਨ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਕਹਿਣ ਲੱਗੇ ਵੀ ਅੱਜ ਦੌਲਿਆ ਬੀਬੀ ਕਰਮੀ ਤੁਹਾਨੂੰ ਨਿਹਾਲ ਕਰਨਾ, ਤੁਸੀਂ ਮੇਰੀ ਬੇੜੀ ਦੀ ਸੇਵਾ ਕੀਤੀ ਹੈ। ਇਤਿਹਾਸ ਇਹ ਕਹਿੰਦਾ ਐਸਾ ਚੋਜ ਉਡਾਣਾ ਇੱਕ ਦਿਨ ਕੀਤਾ ਤੇ ਲਗਾਤਾਰ ਚਾਰ ਬੱਚੀਆਂ ਤੋਂ ਬਾਅਦ ਫਿਰ ਉਸਨੂੰ ਇੱਕ, ਦੋ, ਤਿੰਨ ਤੇ ਚਾਰ ਪੁੱਤਰ ਵੀ ਦੇ ਕੇ ਨਿਹਾਲ ਕਰ ਦਿੱਤਾ। ਇਹ ਜਿੱਥੇ ਪ੍ਰਮਾਤਮਾ ਦਾ

කෙට දුංගේ නට ත්‍රේතා තෙර කිට දෙක තක්කේ නදා ධා ධා ධා නිකේ න

कटका भी

I'm trying to get much to do.

सतगुरु नाम पर गया, सतगुरु नाम जो कर सूरज निकलिया

नानक आगम ते जे पोआ।

Thank you.

ਅੰਦਰ ਕੀਰਤਨੀਆਂ ਮਰਦਾਨਾ ਪਟਨੇ ਸ਼ਹਿਰ ਦੀਆਂ ਗਲੀਆਂ ਤੇ ਬਾਜ਼ਾਰਾਂ ਵਿੱਚ ਫਿਰ ਮਾਲਕ ਦੀ ਦਿੱਤੀ ਰਿਜਾਜ ਇਸ ਦੇ ਕੋਲ ਦਾਨ ਦੇਣ ਵਾਲੇ ਨੇ ਬਖਸ਼ਿਸ਼ ਕੀਤੀ ਮਰਦਾਨਿਆਂ ਇਹ ਅਮਲ ਵਸਤੂ ਪਰ ਬੜੀ ਹੈਰਾਨੀ ਹੈ ਇਸ ਦੇ ਦੇਣ ਵਾਲਾ ਹੀ ਕੋਈ ਨਹੀਂ

ਰਾਹ ਇੱਕ ਦੇ ਮੈਨੂੰ ਇੱਕ ਸੋਝੀ ਪਾਓ ਉਹ ਕਿਹੜੀ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਦਾਤਾ ਇੱਕ ਹੈ ਮੈਂ ਉਸ ਦਾਤੇ ਨਾਲ ਕਿਹਾ ਉਹਦੀਆਂ ਦਾਤਾਂ ਨੂੰ ਪਾ ਕੇ ਧਨ ਦੌਲਤ ਪੁੱਤਰ ਧੀਆਂ ਕਾਰੋਬਾਰ ਪ੍ਰਾਪਤ ਕਰਕੇ ਉਸ ਦਾਤੇ ਨੂੰ ਨਾ ਦਾਤੇ ਨੂੰ ਪਾ ਕੇ ਉਹਦੀਆਂ ਦਾਤਾਂ ਪ੍ਰਾਪਤ ਕਰਕੇ ਜਿਹੜਾ ਭੁੱਲ ਜਾਂਦਾ ਹੈ ਅਦੋਂ ਫਰਮਾਉਂਦੇ ਜੇਵਣ ਆਪ ਤੇਵਣ ਤੇਰੀ ਦਾਤ ਦਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਬਹੁਤਾ ਸਮਝਾ ਤੋ ਸਿੱਖ ਦੀ ਇਹ ਆਰਜ਼ੂ ਹੈ ਤਮੰਨਾ ਹੈ ਕਿਹੜੀ ਬੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਤੋ ਆਓ ਕਰੋ ਉਸ ਮਾਲਿਕ ਦੇ ਸੋਹਣੇ ਦਰਸ਼ਨ ਨਾਮ ਦੁਆਰਾ ਕਰੋ ਸਾਰੇ ਮੁਖੜੇ ਪਵਿੱਤਰ ਪਿਆਰ ਨਾਲ ਫਿਰ ਜਪੋ ਸਤਨਾਮ ਗੁਰਮੁਖ ਦੀ ਅਵਸਥਾ ਜਿਹਦਾ ਗੁਰੂ ਨਾਲ ਪਿਆਰ ਹੈ ਉਹ ਗੁਰੂ ਦੇ ਬੰਦੇ ਨਾਲ ਵੀ ਪਿਆਰ ਭਗਤ ਨਾਮ ਦੇ ਸੀ ਘਿਓ ਵਾਲਾ ਭਾਂਡਾ ਚੁੱਕੇ ਮਗਰ ਤੁਰਦੇ ਹੋ ਮੇਰੀ ਭਗਵਾਨ ਰੂਖੜੀ ਨਾ ਖਾਇਓ ਆਪਣਾ ਬਾਟਾ ਲੈ ਕੇ ਜਾਇਓ ਕੱਲ ਨੂੰ ਲਾਂਭੇ ਦੇਵੇਗਾ ਆਪ ਚੋਪੜੀਆਂ ਖਾਂਦਾ ਮੈਨੂੰ ਰੁੱਖੀ ਦੇ ਦੁਨੀਆਂ ਹੈਰਾਨ ਹੈ ਭਗਤ ਨਾਮ ਦੇ ਰੁੱਖੀ ਹੋ ਗਿਆ ਨਾਮ ਦੇ ਪਾਗਲ ਹੋ ਗਿਆ ਕੁੱਤੇ ਵੀ ਮਗਰ ਭੱਜਿਆ ਆਖਿਰਕਾਰ ਕੁੱਤਾ ਅਗਰ ਦੀ ਪਹੁੰਚੇ ਨਮਸਕਾਰ ਕੀਤੀ ਮੱਥਾ ਟੇਕਿਆ ਜੋ ਸਿਰ ਚੁੱਕਿਆ ਇਹ ਤੱਕਿਆ ਭਗਵਾਨ ਹੀ ਖਲੋਤੇ ਸਨਾਤਨ ਸ੍ਰੀ ਵਾਹਿਗੁਰੂ ਕੁੱਤੇ ਅੰਦਰ ਵੀ ਸਾਈਂ ਪਰ ਪਹਿਲਾਂ ਆਪਣੇ ਅੰਦਰ ਭਗਵਾਨ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਜੋ ਪਾਵੇ ਭਾਂਡੇ ਵਿੱਚ ਵਸ ਸਾਰੀ ਜੇ ਅੰਦਰ ਬੁਰਿਆਈ ਹੈ ਤਾਂ ਅਸੀਂ ਬੁਰਾ ਕਰਾਂਗੇ ਜੇ ਅੰਦਰ ਚੰਗਿਆਈ ਹੈ ਤਾਂ ਚੰਗਿਆਈ ਦੁਨੀਆਂ ਨੂੰ ਤੋ ਇਹ ਗੁਰਮੁਖ ਦੀ ਅਵਸਥਾ ਹੈ ਦੁਖੀਏ ਨੂੰ ਵੇਖ ਕੇ ਹੈਲਪਰ ਬਣ ਜਾਣ ਸੁਖੀਏ ਨੂੰ ਵੇਖ ਕੇ ਵਾਹਿਗੁਰੂ ਦਾ ਸ਼ੁਕਰ ਪੁੱਛਿਆ ਮਰਦਾਨੇ ਨੂੰ ਜੀ ਉਦਾਸ ਕਿਉਂ ਹੋ ਮਰਦਾਨੇ ਨੇ ਸਾਰੀ ਵਿਥਿਆ ਦਿੱਤੀ ਮਾਲਕ ਨੇ ਦਾਤ ਦਿੱਤੀ ਹੈ ਕੋਈ ਲੈਣ ਵਾਲਾ ਨਹੀਂ ਮਿਲਦਾ ਜੀ ਕਿਸੇ ਨੂੰ ਦਿਖਾਣੀ ਸੀ ਮਰਦਾਨੇ ਨੇ ਕਿਹਾ ਦਿਖਾਈ ਹੈ ਜੇ ਨੂੰ ਅਰੈਣ ਨੂੰ ਹਲਵਾਈ ਨੂੰ ਇਹਨੇ ਕਿਹਾ ਨਹੀਂ ਇਹ ਵਸਤੂ ਅਰੈਣਾ ਤੇ ਹਲਵਾਈਆਂ ਦੇ ਲੈਣ ਵਾਲੀ ਨੇ ਅੱਛਾ ਇਹਨੇ ਨੂੰ ਕੌਣ ਲਵੇਗਾ ਇਹਨੇ ਕਿਹਾ ਫਲਾਂ ਬਾਜ਼ਾਰ ਵਿੱਚ ਚਲੇ ਜਾਓ ਉੱਥੇ ਬੜੀ ਸੁੰਦਰ ਸਜੀ ਹੋਈ ਦੁਕਾਨ ਦੁਕਾਨ ਦੇ ਅੰਦਰ ਸ਼ੀਸ਼ੇ ਦੇ ਚੌਕੜਿਆਂ ਦੇ ਅੰਦਰ ਇਹੋ ਜਿਹੀਆਂ ਮੈਂ ਲਾਲ ਲਾਲ ਗੀਟੀਆਂ ਕਈ ਪਈਆਂ ਤੱਕੀਆਂ ਹਨ ਮੈਨੂੰ ਆਸ ਹੈ ਕਿ ਉਹ ਇਹਦਾ ਮੁੱਲ ਪਏ ਅੱਛਾ ਉਸ ਦੁਕਾਨ ਦਾ ਮਾਲਿਕ ਕੌਣ ਹੈ ਇਹਨੇ ਕਿਹਾ ਸਾਰਸਰਾਏ ਚੌਰੀ ਸਤਿ ਮਰਦਾਨਾ ਪੁੱਛਦਾ ਪੁੱਛਾਂਦਾ ਸਾਰਸਰਾਏ ਜੋਹਰੀ ਦੀ ਦੁਕਾਨ ਅੱਜ ਪਹੁੰਚ ਮਰਦਾਨਾ ਕਿਸੇ ਦੀ ਦੁਕਾਨ ਤੇ ਚੜਿਆ ਬੜੀ ਸਜੀ ਦੁਕਾਨ ਸੀ ਕਲੀਨ ਵਿਛੇ ਹਨ ਅਤਰਾਂ ਦੀਆਂ ਖਜਬੂਆਂ ਅੰਦਰ ਆ ਰਹੀਆਂ ਇੱਕ ਪਾਸੇ ਚੇਅਰ ਲੱਗੇ ਹਨ ਕੁਰਸੀਆਂ ਲੱਗੀਆਂ ਮਰਦਾਨਾ ਜਿਸਲੇ ਪਹੁੰਚਿਆ ਤੋ ਸਾਰਸਰਾਏ ਨੇ ਤੱਕਿਆ ਕੋਈ ਆਇਆ ਉੱਠਿਆ ਬੜੇ ਅਦਬ ਨਾਲ ਹੱਥ ਜੋੜ ਕੇ ਕਿਹਾ ਆਓ ਜੀ ਆਇਆ ਸੋਹਣੀ ਕੁਰਸੀ ਤੇ ਮਰਦਾਨੇ ਨੂੰ ਬਿਠਾਇਆ ਮਰਦਾਨੇ ਨੇ ਸੁੱਖ ਦਾ ਸਾਹ ਲਿਆ ਕਹਿਣ ਲੱਗਾ ਮੰਨਾ ਲੈਣਾ ਦੇਣਾ ਤਾਂ ਇੱਕ ਪਾਸੇ ਰਿਹਾ ਪਰ ਮੰਨਾ ਬੋਲਿਆ ਬੜਾ ਮਿੱਠਾ ਹੈ ਖੁਸ਼ ਜੀ ਲੈ ਮਿੱਠਾ ਬੋਲਣਾ ਵੀ ਜਗਾਨਤ ਹੈ ਮਿੱਠਾ ਬੋਲਣਾ ਵੀ ਇਨਸਾਨੀਅਤ ਹੈ ਇਨਸਾਨ ਦਾ ਕੰਮ ਹੈ ਮਿੱਠਾ ਬੋਲਣਾ ਉਹ ਤਾਂ ਭਾਵੇਂ ਕੋਈ ਬੋਲੇ ਚਾਹੇ ਨਾ ਬੋਲੇ ਪਰ ਬਈ ਧੰਨ ਗੁਰੂ ਨਾਨਕ ਦਾ ਸਿੱਖ ਕਦੇ ਨਾ ਕੌੜਾ ਬੋਲ ਪਿਆਰਿਓ ਤੁਹਾਡਾ ਗੁਰੂ ਇਤਨਾ ਮਿੱਠਾ ਹੈ ਜੇ ਸਹਿਣ ਵਰਗੇ ਰਿਸ਼ੇ ਨੇ ਦਰਸ਼ਨ ਕਰ ਲੈ ਉਹ ਵੀ ਅੰਮ੍ਰਿਤ ਹੋ ਗਿਆ ਉਸ ਵੇਲੇ ਨਹੀਂ ਅੱਜ ਵੀ ਅੰਮ੍ਰਿਤ ਅੱਜ ਵੀ ਉਹ ਅੰਮ੍ਰਿਤ ਹੈ ਅੱਜ ਵੀ ਮਿੱਠਾ ਗੁਰੂ ਤੁਹਾਡਾ ਇਹਦਾ ਮਿੱਠਾ ਜਿਸ ਗੁਰੂ ਦੇ ਦਰਸ਼ਨ ਕਰ ਰਹੇ ਹੋ ਬਾਣੀ ਪੜ੍ਹਦੇ ਹੋ ਕੀਰਤਨ ਸੁਣਦੇ ਹੋ ਮਨ ਦੇ ਅੰਦਰ ਮਿੱਠਾ ਨਫ਼ਰਤ ਦਾ ਜੀਵਨ ਸਭ ਤੋਂ ਘਟੀਆ ਜੀਵਨ ਨੁਕਤਾ ਜੀਵੀ ਦਾ ਜੀਵਨ ਸੰਪੂਰਨ ਨਹੀਂ ਨੁਕਤਾ ਜੀਵੀ ਕਿਉਂ ਕਰੀਏ ਭਾਈ
ઘરની એકલી બાબાજી પાસ સંગત આવી. બાબાજી કહે લખે નિંદા ના કર્યા કરો. બાબા નરસિંહજી મહારાજ જેનાને મહાપુરુષાને શ્રી ગુરુ સાહેબ નું સાક્ષાત ગુરુ ના વિચાર કીધું. અસી તો રોજ પણ ના પરગુણ ગુરાકી છે. બાબાજીને મને જેનાને મને એના વાસ્તે સાક્ષાત. બાબાજી કહે લખે નિંદા ના કર્યા કરો. પાણી એક પ્રેમી ઉઠકે ખડા હો ગયા. બાબાજી અસી કલયુગી જીવ અસી તો નિંદા ભી કરદે ઉત્સત ભી કરદે. બાબાજી કહે લગે કયો એને કે મહારાજ અસી સ્વાર્થી બંદે હૈ જિથો સાડા મતલબ હલ હો જાય સ્વાર્થ પૂરા હો જાય ઓદિયા પરિવાર કે કોણ બંદે. ઈ બડા ઉપકારી હૈ બડા દાની હૈ બડા મહાપુરુષ હૈ. અંદર ના મન ભાવે જાણતા હોય ભાઈ લૂઝ કેરેક્ટર એના કેરેક્ટર ચંગા નહીં પર ચંગા કહે લગ જાને સાડા મતલબ પૂરા. તે દૂજે પાસે અસી ઓદી ઉત્તે ચિકડ સુટણ લગ જાને ઓનું બુરા કહેણ લગ જાને જેવી કોણ સાડા મતલબ પૂરા ના. અંદર ના મન જાણતા હોય ભાઈ નેક ઇન્સાન એની કોઈ ગલતી નહીં પર ઇસ વાસ્તે ક્યોંકિ સાડા મતલબ હલ નહીં હોયા ઇસ વાસ્તે નિંદા કર. ક્યોંકિ દુનિયા દો રંગી હૈ. દુનિયા દો રંગ હજુર એક દિન લેતે હોય સન સરાણે બાર કીતી હોય મરદાની નામ મીઠે મીઠે વચન પે કરદે સન. કોણો જિમેદારા દિયા લડકિયા કામિયા નું રોટી દેણ વાસ્તે જા રહીયા સન. એક દેખ્યા દૂજી નું ની ભેણે વેખ ઘર બાર છડ્યા હૈ સાલ બણ્યા હૈ તે અજે ભી સરાણે પાલ લે. હજુર ને આપણે સરાણે બાર કીતી હોય જિસે ને બીબી ને વચન કીતા તો સંતુરા ને ઓ જઈ સાસી અડોલ કંડ. તુજી કહેણ લગી વેખ ની ભેણે તેરી ગલ દા કિતના ગુસ્સા કીતા હૈ. અલૂર મુસ્કરા પે કહેણ લગે ઓ મરદાનિયા દુનિયા કિસે પાસે ભી છડ આખો શ્રી ભાઈ કિસે પર દુનિયા. બાબાજી કહેને સન મકાન ભી નહીં એક હોતી હૈ પર દુનિયા દિયા દો નિયા આખો શ્રી દિયા દો નિયા. જે ચિટ્ટે કપડે પા લો ये तो बड़ी आकर होगी जो मेरे पालों के ने भूखा पर लग गए हैं. दो दिया जो दो दी तो प्यारी सात संग पे उस प्रेमी ने किया. बाबा जी जेने को मतलब हल हो जाए ओदिया तरीफा ते जेने को सवाल पूरा ना होवे चंगी विदा कर सादा तो सुभाव बने. बाबा नंद जी महाराज कह लगे चंगा फिर उस्तुत भी करया करो ते निंदा भी करया करो. બાબાજી એક ભી વચન ઉસ્તુત ભી કરીએ નિંદા. બાબાજી કહે લગે તુહાડા સુભાવ બણ ગયા ને કરેગા તો સારી સંગત હેરાન હોગી. આજ કોઈ સોચ નહીં પાઓ. બાબાજી કહેણ લગે કે તુહાડા સુભાવ બણ ગયા ઉસ્તુત નિંદા કરન દા. જે નિંદા કરની હૈ તાં આપણી કરો સુભાવ બને. જે નિંદા કરની હૈ આપણી કરો સબ અવગુણ મેં ગુણની. એ ગુરુમુખ લિખા કબીર જી ગુરુમુખ સન કહેન કબીર હમ સબસે બુરે અસી બુરે હોકે ચંગે બનની કોશિશ કર. પર ચંગે બનદા એ સબ તું પહેલા નિશાના હૈ જેના ડાલિયા નું ફલ લગવે હદ ઓ જોઈ હૈ. કબીર જી ને કહે કબીર હમ સબસે બુરે હમ તજ ભલો સબ કોએ જેન એસા કરવું દિયા મીત હમારા. બાબા જી કહેન લગે આપણી નિંદા કર્યા કર આપણે કર્મા ભી નિંદા કર્યા કર. જે ઉસ્તુત કરની હૈ તો મેરે તન ગુરુ નાની ભી સાહેબ ભી ઉસ્તુત કર્યા કરવાય કરી પડીએ ના ઉસ્તુત કર કર જીયો.

ಹರಿ ಸದ್ದು.

ਮਹਲਾ ਪਹਿਲਾ ਕੜੀਆਂ ਸਭੇ ਗੋਪੀਆਂ ਪੈਰ ਕੰਨ ਗੋਪਾਲ ਗਹਿਣੇ ਪਾਉਣ

ਮਹੱਲਾ ਪਹਿਲਾ ਸੱਚ ਤਾਂ ਪਰ ਜਾਣੀਏ ਜਿਹੜ ਜੇ ਸੱਚਾ ਹੋਏ, ਸੱਚ ਤਾਂ ਪਰ ਜਾਣੀਏ ਜਾਣ ਜੇ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ, ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ, ਨਾ ਉਸ ਮਨ ਰਸੀਏ ਤਾਂ ਪਾਏ ਮੁਖ ਦੁਆਰ, ਸੱਚ ਤਾਂ ਪਰ ਜਾਣੀਏ।

0: ਕਲਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਸਵਾਲਿਓ, ਜਿਨ ਕੀਤੀ ਸੋ ਪਾਰ ਪਿਆ, ਕੌ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਪਾਰ
1: ਪਿਆ। ਮਲਾ ਦੂਜਾ ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕਿਰਤ ਹੈ, ਸਰਵ ਸ਼ਬਦੰ ਏਕ ਸ਼ਬਦੰ ਵੇਖੋ ਜਾਣੇ ਭੇਓ, ਨਾਨਕ ਟੰਕਾ ਦਾਸ ਹੈ ਸੋਈ ਨਰਿੰਜਨ ਦੇ। ਮਹਲਾ ਦੂਜਾ ਏਕ ਕ੍ਰਿਸ਼ਨੰ ਸਰਦੇਵਾ ਦੇਵ ਦੇਵਾਤ ਆਤਮਾ ਆਤਮਾ ਵਾਸਦੇਵ ਸਵੇਕੋ ਜਾਣੇ ਭੇਓ, ਨਾਨਕ ਟੰਕਾ ਦਾਸ ਹੈ ਸੋਈ ਨਿਰੰਜਨ ਦੇਓ।

0: ਹੁਣ ਚੰਗੇ ਆਈ
1: ਸ਼ਬਦੋਂ ਨਿਵੇਂ ਆਪੋ ਪਰ ਕੋ ਨਿਵੇਂ ਨਖੋ ਹਰ ਤਰ੍ਹਾਂ ਦੀ ਟੋਲੀਏ ਨਿਵੇਂ ਸਗੋਰਾ ਹੋ ਅਪਰਾਧ

ਸਾਜਤ ਪਾਹੁਣ ਕਤੀਏ ਬਾਹਮਣ ਵੱਟੇ ਆਏ ਕੋ ਬਕਰਾ ਰਿਨ ਖਾਇਆ ਸਭ ਤੋਂ ਆਖੇ ਪਾਏ ਕੋਈ ਪੁਰਾਣਾ ਸੁੱਟੀਏ।

ਕਾ ਢੇਡ ਧੋਤੀ ਕਖਾਈ, ਹੱਥ ਛੁਰੀ ਜਗ ਕਸਾਈ, ਨੀਲ ਵਸਤਰ ਪਹਿਰ ਹੋਏ ਪ੍ਰਵਾਨ, ਮਲੇਸ਼ ਧਾਨ ਲੇ ਪੂਜੇ ਪ੍ਰਾਣ, ਅਭਾਖਿਆ ਕਾ ਕੁੱਠਾ।

ਮਹੱਲਾ ਪਹਿਲਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੜ ਤੀਰਥ ਜੇ ਨਾਵਹਿ ਪੁੱਤਰ ਨਹੀਂ ਮੈਲ। ਜਿਨ ਪਤੰਦਰ ਬਾਹਰ ਗੁਜਰ ਤੇ ਭਰੇ ਸੰਸਾਰ, ਤਿੰਨ ਨੇਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ, ਰੰਗ ਹੱਸੇ ਹੈ ਰੰਗ।

ਗੁਰ ਸਤਿਗੁਰ ਪੁਰਖ ਅੰਮ੍ਰਿਤਸਰ ਵੱਡ ਭਾਗੀ ਨਾਵੇ ਆ ਉਨ ਜਨਮ ਜਨਮ ਕੀ ਮਲ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You are listening to SeekNet Radio, broadcasting live Gurbani Kirtan 24 hours a day from around the world.

मैं दस से हूँ।

संतो मैं दसे हो मार्ग संतो सबको मैं दसे।

Bravo, Brennan. Sabhe Aasan Pooriyan Kare Mahal.

ਇੱਥੇ ਤੱਕ ਇੱਕ ਪਹਿਲਾ ਹਿੱਸਾ ਜੋ ਸ਼ਬਦ ਦਾ ਹੈ ਇਹਦੇ ਵਿੱਚ ਇੱਕ ਖਾਹਿਸ਼ ਪੇਸ਼ ਕੀਤੀ ਹੈ। ਅੱਗੇ ਮਹਾਂਪੁਰਖਾਂ ਵੱਲੋਂ ਜਵਾਬ ਮਿਲਦਾ ਹੈ ਅਗਲੇ ਹਿੱਸੇ ਚ। ਅਗਲੇ ਹਿੱਸੇ ਦੇ ਵਿੱਚ ਆਪਣਾ ਧਿਆਨ, ਕੱਲ ਮੈਂ ਆਖਿਆ ਸੀ ਆਪਣੇ ਧਿਆਨ ਦਾ ਧਿਆਨ ਰੱਖਿਆ ਕਰੋ। ਸਾਡਾ ਧਿਆਨ ਇਤਨਾ ਕਮਜ਼ੋਰ ਹੈ ਇੱਕ ਸੈਕਿੰਡ ਦੇ ਵਿੱਚ ਖਿੰਡ ਜਾਂਦਾ। ਜੁੜੇ ਰਹੇ ਕਰੋ ਸ਼ਬਦ ਦੇ ਨਾਲ। ਨਹੀਂ ਤਾਂ ਫਿਰ ਬੜੀ ਸਾਰੀ ਫਿਰ ਐਫਰਟ ਕਰਨੀ ਪੈਂਦੀ ਹੈ ਮਾਇੰਡ ਨੂੰ ਟਿਊਨ ਕਰਨ ਦੇ ਵਾਸਤੇ। ਅੱਖਾਂ ਬੰਦ ਕਰਕੇ ਕੀਰਤਨ ਸੁਣਿਆ ਕਰੋ ਤਾਂ ਕਿ ਕੋਈ ਆਵੇ ਜਾਵੇ ਉਸ ਦੇ ਨਾਲ ਤੁਹਾਡਾ ਮਨ ਡਿਸਟਰੈਕਟ ਨਾ ਹੋ। ਸਤਸੰਗ ਦੇ ਇਹ ਅਸੂਲ ਹੁੰਦੇ ਹਨ। ਇੱਕ ਦਫਾ ਮਨ ਨੂੰ ਜੋੜ ਲਿਆ ਔਰ ਫਿਰ ਮਨ ਦੁਆਰਾ ਉਸ ਚੋਂ ਟੁੱਟੇ ਨਾ, ਉਸ ਲੜੀ ਦੇ ਨਾਲ ਜੁੜਿਆ ਰਹੇ। ਸੋ ਪਹਿਲਾ ਹਿੱਸਾ ਮੈਂ ਸ਼ਬਦ ਦਾ ਆਪ ਜੀ ਨੂੰ ਸੁਣਾਇਆ ਹੈ ਕਿ ਇਸ ਦੇ ਵਿੱਚ ਇੱਕ ਭੁੱਖ ਹੈ, ਇੱਕ ਤੜਪ ਹੈ। ਇਹੀ ਬੜੇ ਭਾਗਾਂ ਦੇ ਨਾਲ ਪੈਦਾ ਹੁੰਦੀ ਹੈ ਪਹਿਲੇ ਤੇ। ਅਗਰ ਅਸੀਂ ਸਾਰੇ ਜਾਣੇ ਆਪਣੇ ਅੰਦਰ ਬਹੁਤ ਇਮਾਨਦਾਰੀ ਦੇ ਨਾਲ ਆਪਣੇ ਦਿਲਾਂ 'ਚ ਝਾਤ ਮਾਰ ਕੇ, ਨਜ਼ਰ ਮਾਰ ਕੇ ਅੰਦਰ ਦੇਖੀਏ ਕਿ ਸਾਡੇ ਦਿਲ ਕਿਤਨੇ ਹੀ ਰੱਬ ਨੂੰ ਮਿਲਣ ਲਈ ਤੜਪਦੇ ਹਨ। ਆਪਣੇ ਆਪਣੇ ਅੰਦਰੋਂ ਸੱਚਾ ਜਵਾਬ ਲੱਭਣਾ ਕਿ ਰੱਬ ਨੂੰ ਮਿਲਣ ਲਈ ਸਾਡੇ ਦਿਲ ਕਿਸ ਤਰ੍ਹਾਂ ਤੜਪਦੇ ਹਨ। ਇਸ ਤਰ੍ਹਾਂ ਦੀ ਅਵਸਥਾ ਹੈ ਔਰ ਜਿਤਨੀ ਦੇਰ ਤੱਕ ਕਿਸੇ ਵਸਤੂ ਲਈ ਦਿਲ ਦੀ ਇਤਨੀ ਇੰਟੈਂਸ ਡਿਜ਼ਾਇਰ ਨਾ ਹੋਵੇ ਉਤਨੀ ਦੇਰ ਤੱਕ ਇਨਸਾਨ ਸੁਸਤ ਰਹਿੰਦਾ, ਆਲਸੀ ਰਹਿੰਦਾ ਹੈ, ਪੂਰੀ ਮਿਹਨਤ ਨਹੀਂ ਕਰਦਾ। ਫਿਰ ਕਹਿੰਦਾ ਹੈ ਮੈਨੂੰ ਸੁਬਹਾ ਉੱਠ ਨਹੀਂ ਹੁੰਦਾ, ਮੈਨੂੰ ਆ ਨਹੀਂ ਕਰ ਹੁੰਦਾ, ਮੈਨੂੰ ਉਹ ਨਹੀਂ ਕਰ ਹੁੰਦਾ। ਇਹ ਉਦੋਂ ਤੱਕ ਹੀ ਹੁੰਦਾ ਹੈ ਜਦੋਂ ਕਿਸੇ ਚੀਜ਼ ਦੀ ਜੋ ਖਾਹਿਸ਼ ਹੈ ਉਸਦੀ ਇੰਟੈਂਸਿਟੀ ਜੋ ਹੈ ਉਹ ਕੰਪਲੀਟ ਨਾ ਹੋਵੇ। ਉਹ ਹੋ ਜਾਏ ਤਾਂ ਇਨਸਾਨ ਕੁਛ ਵੀ ਕਰਨ ਨੂੰ ਤਿਆਰ ਹੋ ਜਾਂਦਾ। ਸੋ ਸਾਡੇ ਅੰਦਰਾਂ ਨੂੰ ਅਸੀਂ ਦੇਖਣਾ ਹੈ ਕਿ ਇਸ ਖਾਹਿਸ਼ ਤੋਂ ਖਾਲੀ ਹਨ ਜਾਂ ਸਾਡੇ ਅੰਦਰ ਖਾਹਿਸ਼ ਹੈ ਜਾਂ ਕਿ ਕਦੀ ਕਦਾਈ ਸੁਣ ਸੁਣਾ ਕੇ ਪੈਦਾ ਹੋ ਜਾਂਦੀ ਹੈ ਫਿਰ ਡਿਮ ਹੋ ਜਾਂਦੀ ਹੈ। ਵੀ ਨੀਡ ਟੂ ਫਾਇੰਡ ਆਊਟ ਅਵਰ ਸੈਲਫ। ਇਹ ਵੀ ਸੈਲਫ ਰਿਅਲਾਈਜੇਸ਼ਨ ਹੁੰਦਾ ਹੈ ਕਿ ਆਪਣੀ ਅਵਸਥਾ ਦਾ, ਆਪਣੀ ਸਟੇਟ ਆਫ ਮਾਇੰਡ ਦਾ ਐਗਜੈਕਟਲੀ ਪਤਾ ਹੋਣਾ ਕਿ ਜੇ ਰੱਬ ਨੂੰ ਮਿਲਣ ਦੀ ਖਾਹਿਸ਼ ਹੈ ਤਾਂ ਸੱਚ ਬੋਲਣਾ ਕਿ ਹਾਂ ਹੈ, ਜੇ ਨਹੀਂ ਹੈ ਤਾਂ ਵੀ ਸੱਚ ਬੋਲਣਾ ਕਿ ਨਹੀਂ ਹੈ, ਜਾਂ ਥੋੜ੍ਹੀ ਬਹੁਤ ਹੈ ਜਾਂ ਕਦੇ ਕਦਾਈ ਪੈਦਾ ਹੁੰਦੀ ਹੈ। ਪਰ ਜਿਤਨੀ ਦੇਰ ਤੱਕ ਉਹ ਖਾਹਿਸ਼ ਹੀ ਪੂਰੀ ਨਹੀਂ ਹੋਏਗੀ ਉਤਨੀ ਦੇਰ ਤੱਕ ਉਹ ਮਿਲਣ ਕਿਸ ਤਰ੍ਹਾਂ ਹੋ ਸਕਦਾ ਹੈ। ਸੋ ਇੱਥੇ ਸਾਨੂੰ ਇੱਕ ਅਵਸਥਾ ਦੇ ਦਰਸ਼ਨ ਹੋ ਰਹੇ ਹਨ ਜਿੱਥੇ ਮਨ ਉਸ ਦੇ ਦੀਦਾਰਾਂ ਨੂੰ ਇਤਨਾ ਲੋਚ ਰਿਹਾ ਹੈ ਕਿ ਕਹਿੰਦਾ ਹੈ ਕਿ ਇਹ ਪ੍ਰਭੂ ਇੱਕ ਬਿੰਦ ਦੇ ਵਾਸਤੇ ਵੀ ਅਗਰ ਤੂੰ ਮੈਨੂੰ ਆਪਣੇ ਦਰਸ਼ਨ ਦੇ ਦੇਵੇਂ, ਇੱਕ ਪਲ ਛਿੰਨ ਦੇ ਵਾਸਤੇ ਵੀ ਤੂੰ ਆਪਣਾ ਦੀਦਾਰ ਕਰਨ ਦਾ ਮੈਨੂੰ ਮੌਕਾ ਦੇ ਦੇਵੇਂ ਤੇ ਮੈਨੂੰ ਬੁਲਾ ਲਵੇਂ, ਉਤਨੇ ਦੇ ਵਿੱਚ ਹੀ ਮੈਂ ਸਮਝਾਂਗਾ ਕਿ ਮੈਂ ਸਭ ਕੁਛ ਪਾ ਲਿਆ ਹੈ। ਇਤਨੀ ਇੰਟੈਂਸ ਖਾਹਿਸ਼ ਹੈ ਅਤੇ ਮੈਂ ਚਾਰੇ ਕੁੰਡਾਂ ਪਹਲੀਆਂ, ਹੋਰ ਮੇਰੀ ਕਿਸੇ ਚੀਜ਼ ਦੇ ਵਿੱਚ ਕੋਈ ਇੱਛਾ ਨਹੀਂ। ਸੰਤਾਂ ਨੂੰ ਜਾ ਕੇ ਪੁੱਛਦੇ ਹਨ ਕਿ ਦੱਸੋ, ਮਾਰਗ ਦੱਸੋ, ਰਸਤਾ ਦੱਸੋ, ਕਿਵੇਂ ਉਸ ਪ੍ਰਭੂ ਨੂੰ ਮਿਲਿਆ ਜਾਏ। ਆਪਣੇ ਆਪੇ ਨੂੰ ਮਿਲਣਾ ਤੇ ਪ੍ਰਭੂ ਨੂੰ ਮਿਲਣਾ ਇੱਕ ਹੀ ਗੱਲ ਹੈ। ਆਪਣੇ ਆਪੇ ਦੀ ਪਹਿਚਾਣ ਹੀ ਪ੍ਰਭੂ ਦੀ ਪਹਿਚਾਣ ਹੈ, ਕਿਉਂਕਿ ਜੋ ਸਾਡਾ ਆਪਣਾ ਆਪਾ ਹੈ ਉਹ ਪ੍ਰਭੂ ਤੋਂ ਬਿਨਾਂ ਤੇ ਹੋ ਨਹੀਂ ਨਾ ਸਕਦਾ। ਕੋਈ ਵੀ ਚੀਜ਼ ਅਕਾਲ ਪੁਰਖ ਤੋਂ ਬਿਨਾਂ ਤੇ ਹੋ ਨਹੀਂ ਸਕਦੀ। ਉਸ ਦੇ ਦਰਮਿਆਨ ਦੇ ਵਿੱਚ ਇੱਕ ਝੂਠੀ ਹਸਤੀ ਪੈਦਾ ਹੋ ਗਈ ਹੈ। ਉਸ ਦੇ ਦਰਮਿਆਨ ਦੇ ਵਿੱਚ ਇੱਕ ਫੇਕ ਹਸਤੀ ਜੋ ਹੈ ਉਹ ਫੋਰਮ ਹੋ ਗਈ ਹੈ। ਉਸੇ ਨੂੰ ਹੀ ਹਉਮੈ ਹੈ, ਉਹੀ ਮੈਂ ਕਹਿੰਦੀ ਹੈ,
ਉਸ ਮੈਂ ਨੂੰ ਹੀ ਸਭ ਦੁੱਖ ਹਨ, ਉਸ ਮੈਂ ਨੂੰ ਹੀ ਮੇਰਾ ਮੇਰੀ ਹੈ। ਅਤੇ ਜਦੋਂ ਉਹ ਜਿਹੜੀ ਗਲਤ ਫੋਰਮ ਹੋਈ ਉਹ ਹਸਤੀ ਹੈ ਉਹ ਪਰੇ ਹਟ ਜਾਏਗੀ, ਦਰਮਿਆਨ ਚ ਉਹੀ ਦੀਵਾਰ ਹੈ, ਔਰ ਜਦੋਂ ਉਹ ਦੀਵਾਰ ਟੁੱਟ ਜਾਏਗੀ ਉਦੋਂ ਫਿਰ ਜੋ ਸਾਡਾ ਅਸਲ ਆਪਾ ਹੈ ਉਹ ਅੰਦਰ ਪਰਮਾਤਮਾ ਦੀ ਹੀ ਜੋਤ ਹੈ, ਉਸਦੇ ਦਰਸ਼ਨ ਹੋ ਜਾਣੇ, ਔਰ ਉਸਦੇ ਵਾਸਤੇ ਇਹ ਅਰਦਾਸ ਹੈ, ਇਹ ਜਾਚਨਾ ਹੈ ਕਿ ਇਹ ਸੰਤੋ ਮੈਨੂੰ ਮਾਰਗ ਦੱਸੋ। ਗੁਰੂ ਮਹਾਰਾਜ ਜੀ ਨੇ ਸ਼ਬਦ ਨੂੰ ਕਿੰਨੇ ਬਿਊਟੀਫੁਲ ਢੰਗ ਨਾਲ ਕੰਪੋਜ਼ ਕੀਤਾ ਹੈ, ਪਹਿਲਾਂ ਡਿਜ਼ਾਇਰ ਪੇਸ਼ ਕੀਤੀ ਹੈ, ਖਾਹਿਸ਼ ਪੇਸ਼ ਕੀਤੀ ਹੈ, ਤਮੰਨਾ ਪੇਸ਼ ਕੀਤੀ ਹੈ, ਫਿਰ ਮਾਰਗ ਲੱਭਣ ਦੀ ਇੱਛਾ ਹੈ, ਉਸਦੇ ਵਾਸਤੇ ਢੂੰਡ ਹੈ, ਸਰਚ ਹੈ ਕਿ ਇਹ ਸੰਤੋ ਮੈਨੂੰ ਉਹ ਮਾਰਗ ਦੱਸੋ ਤਾਂ ਕਿ ਮੈਂ ਉਸ ਮਾਰਗ ਤੇ ਚੱਲ ਪਾਵਾਂ, ਚੱਲਦਾ ਚੱਲਦਾ ਉਸ ਪ੍ਰਭੂ ਨੂੰ ਮੈਂ ਪਾ ਲਵਾਂ। ਉਹ ਮਹਾਂਪੁਰਸ਼ ਦੱਸਦੇ ਹਨ ਮਾਰਗ ਇਹ ਹੈ, ਰਸਤਾ ਇਹ ਹੈ, ਉਸ ਪ੍ਰਭੂ ਨੂੰ ਮਿਲਣ ਦੇ ਵਾਸਤੇ ਜੋ ਰਾਹ ਹੈ ਉਹਦੇ ਵਿੱਚ ਆਹਾ ਆਹਾ ਕਰਨਾ ਪੈਂਦਾ ਹੈ, ਉਸਨੂੰ ਸੁਣੋ ਪ੍ਰੇਮ ਦੇ ਨਾਲ

ਜਿਹੜਾ ਸੇਵਕ ਮਨ ਵੇਚਣ ਦਾ ਭਾਵ ਜਦੋਂ ਅਸੀਂ ਕੋਈ ਚੀਜ਼ ਆਪਣੀ ਕੋਈ ਚੀਜ਼ ਕਿਸੇ ਨੂੰ ਵੇਚ ਦਈਏ ਫਿਰ ਉਸ ਉੱਤੇ ਸਾਡੀ ਓਨਰਸ਼ਿਪ ਨਹੀਂ ਰਹਿ ਜਾਂਦੀ ਉਸ ਦਾ ਓਨਰ ਉਹ ਹੋ ਜਾਂਦਾ ਹੈ ਜਿਸ ਨੂੰ ਉਹ ਵੇਚ ਦਿੱਤਾ ਜਾਂਦਾ ਓਨਰਸ਼ਿਪ ਜੋ ਹੈ ਉਹ ਬਦਲ ਜਾਂਦੀ ਹੈ ਗੁਰੂ ਮਹਾਰਾਜ ਜੀ ਕਹਿੰਦੇ ਹਨ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦੇ ਵਾਸਤੇ ਤੁਹਾਨੂੰ ਆਪਣਾ ਮਨ ਜੋ ਹੈ ਉਹ ਵੇਚ ਦੇਣਾ ਪਏਗਾ ਸਤਿਗੁਰੂ ਨੂੰ ਅਤੇ ਤੁਹਾਡੇ ਮਨ ਦਾ ਓਨਰ ਜੋ ਹੈ ਉਹ ਸਤਿਗੁਰੂ ਹੋਏਗਾ ਕਿਉਂਕਿ ਹੁਣ ਸਾਡੀ ਜ਼ਿੰਦਗੀ ਨੂੰ ਮਨ ਚਲਾਉਂਦਾ ਮਨ ਚਲਾਉਂਦਾ ਅਸੀਂ ਆਖਦੇ ਹਾਂ ਮੇਰਾ ਮਨ ਨਹੀਂ ਮੰਨਦਾ ਮੇਰਾ ਮਨ ਆ ਕਹਿੰਦਾ ਹਾਲੇ ਮੇਰੇ ਮਨ ਨੂੰ ਗੱਲ ਲੱਗਦੀ ਨਹੀਂ ਗੁਰਬਾਣੀ ਪੜ੍ਹਨ ਨੂੰ ਮੇਰਾ ਮਨ ਲੱਗਦਾ ਨਹੀਂ ਵਾਹਿਗੁਰੂ ਦਾ ਸਿਮਰਨ ਕਰਨ ਲੱਗਦਾ ਹਾਂ ਤੇ ਮੇਰਾ ਮਨ ਲੱਗਦਾ ਨਹੀਂ ਸੋ ਇਹ ਮਨ ਹੀ ਰੁਕਾਵਟ ਔਰ ਮਨ ਫਿਰ ਆਪਣੀ ਇੱਛਾ ਜੋ ਹੈ ਉਹ ਪੂਰੀ ਨਾ ਹੋਵੇ ਤਾਂ ਕ੍ਰੋਧਿਤ ਹੁੰਦਾ ਹੈ ਗੁੱਸਾ ਚੜ੍ਹਦਾ ਹੈ ਗੁਰੂ ਮਹਾਰਾਜ ਜੀ ਆਖਦੇ ਹਨ ਐ ਇਨਸਾਨ ਤੈਨੂੰ ਆਪਣਾ ਮਨ ਗੁਰੂ ਨੂੰ ਦੇ ਦੇਣਾ ਪਏਗਾ ਜਦੋਂ ਅਸੀਂ ਆਪਣਾ ਮਨ ਐਕਸਰਸਾਈਜ਼ ਨਾ ਕਰ ਸਕੀਏ ਫਿਰ ਸਾਡੀ ਆਪਣੀ ਅਥਾਰਟੀ ਖਤਮ ਹੋ ਜਾਂਦੀ ਹੈ ਸਾਡੀ ਅਥਾਰਟੀ ਨਹੀਂ ਰਹਿ ਜਾਂਦੀ ਮੇਰਾ ਮਨ ਕਹਿੰਦਾ ਹੈ ਸੌਣ ਨੂੰ ਪਰ ਉਹ ਅਸੀਂ ਕਿਸੇ ਨੂੰ ਦੇ ਚੁੱਕੇ ਹਾਂ ਉਸਦੀ ਮਰਜ਼ੀ ਹੈ ਸੌਣ ਦੇਵੇ ਜਾਂ ਨਾ ਸੌਣ ਦੇਵੇ ਮੇਰਾ ਮਨ ਕਰਦਾ ਹੈ ਸਰਟਨ ਚੀਜ਼ਾਂ ਰੈਲਿਸ਼ ਕਰਨ ਨੂੰ ਜਿਸ ਨੂੰ ਅਸੀਂ ਦੇ ਚੁੱਕੇ ਹਾਂ ਮਨ ਉਸਦੀ ਮਰਜ਼ੀ ਹੈ ਉਹ ਕਰਨ ਦੇਵੇ ਜਾਂ ਨਾ ਕਰਨ ਦੇਵੇ ਮੈਨੂੰ ਕੋਈ ਗਾਲੀ ਦਿੰਦਾ ਹੈ ਮੇਰਾ ਮਨ ਕਰਦਾ ਹੈ ਮੈਂ ਉਸਨੂੰ 10 ਗਾਲੀਆਂ ਦਿਆਂ ਪਰ ਹੁਣ ਕਿਉਂਕਿ ਮੇਰੇ ਪਾਸ ਮਨ ਰਹਿ ਨਹੀਂ ਗਿਆ ਕਿਉਂਕਿ ਕਿਸੇ ਨੂੰ ਦੇ ਚੁੱਕਾ ਜਦ ਕਿਸੇ ਨੂੰ ਦੇ ਚੁੱਕਾ ਹਾਂ ਤਾਂ ਫਿਰ ਮੈਂ ਰਿਐਕਟ ਕਿਵੇਂ ਕਰਾਂਗਾ ਮਨ ਨਹੀਂ ਹੈ ਪਾਸ ਔਰ ਜੇ ਮਨ ਦੇ ਦਿੱਤਾ ਤੇ ਹਸਤੀ ਹੀ ਦੇ ਦਿੱਤੀ ਸਮਝੋ ਹਸਤੀ ਹੀ ਦੇ ਦਿੱਤੀ ਉਸ ਫੇਕ ਹਸਤੀ ਨੂੰ ਝੂਠੀ ਹਸਤੀ ਨੂੰ ਜੋ ਸਾਡੀ ਸਭਨਾ ਦੀ ਇੱਕ ਫੋਰਮ ਹੋਈ ਹੋਈ ਹੈ ਉਸ ਹਸਤੀ ਨੂੰ ਮਹਾਰਾਜ ਜੀ ਛੀਨ ਲੈਣਾ ਚਾਹੁੰਦੇ ਹਨ ਮਹਾਰਾਜ ਜੀ ਸਾਥੋਂ ਲੈ ਲੈਣਾ ਚਾਹੁੰਦੇ ਹਨ ਕਿਉਂਕਿ ਸਭ ਤੋਂ ਘਟੀਆ ਚੀਜ਼ ਇਹੀ ਹੈ ਔਰ ਇਨਸਾਨ ਆਪਣਾ ਮਨ ਕਿਸੇ ਨੂੰ ਦਿੰਦਾ ਨਹੀਂ ਕਿਸੇ ਨੂੰ ਨਹੀਂ ਇਹ ਦੇ ਸਕਦਾ ਪਰ ਗੁਰੂ ਦਾ ਰਿਸ਼ਤਾ ਹੀ ਐਸਾ ਹੈ ਕਿ ਜਿੱਥੇ ਇੱਕ ਮਨ ਦੇਣਾ ਪੈਂਦਾ ਹੈ ਮਹਾਰਾਜ ਜੀ ਆਖਦੇ ਹਨ ਮਨ ਅਰਪਿਓ ਹੁਣ ਇਹ ਦੇਖ ਲਓ ਕਿਤਨੀ ਆਸਾਨ ਗੱਲ ਕਿਤਨੀ ਆਸਾਨ ਗੱਲ ਗੁਰੂ ਝਿੜਕ ਸਕਦਾ ਹੈ ਅਗਰ ਉਹ ਤਾੜੇ ਝਿੜਕੇ ਨਾਰਾਜ਼ ਹੋਏ ਅਸੀਂ ਉਸਦੇ ਆਦੀ ਨਹੀਂ ਹਾਂ ਕਿ ਸਾਨੂੰ ਕੋਈ ਝਿੜਕੇ ਸਾਡੀ ਹੋਮੇ ਅਲਾਓ ਨਹੀਂ ਕਰਦੀ ਨਹੀਂ ਨਾ ਕਰਦੀ
ਹਉਮੈ ਅਲਾਓ ਨਹੀਂ ਕਰਦੀ, ਹਉਮੈ ਪਸੰਦ ਨਹੀਂ ਕਰਦੀ ਕਿ ਉਸਦੇ ਰਸਤੇ ਦੇ ਵਿੱਚ ਕੋਈ ਆਵੇ। ਪਰ ਇਹ ਹੁਣ ਸੁਭਾਅ, ਇਹ ਪੈਟਰਨ ਸਾਰੇ ਦੇ ਸਾਰੇ ਗੁਰੂ ਨੇ ਤੋੜਨੇ ਹਨ, ਤਾਂ ਹੀ ਉਹ ਹਸਤੀ ਟੁੱਟੇਗੀ। ਉਸ ਹਸਤੀ ਨੂੰ ਗੁਰੂ ਨੇ ਮਾਰ ਦੇਣਾ ਹੈ। ਮਹਾਰਾਜ ਜੀ ਨੇ ਆਖਿਆ ਮਰਨਾ ਪੈਂਦਾ, ਜੀਵਤ ਮਰੇ, ਮਰੇ ਫੁਨ ਜੀਵੇ ਤਾਂ ਮੁਖੰਤਰ ਪਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਕਹਿੰਦੇ ਸਤਿਗੁਰੂ ਵੀ ਉਦੋਂ ਹੀ ਮਿਲਦਾ ਹੈ, ਨਾਨਕ ਸਤਿਗੁਰ ਤਦ ਹੀ ਪਾਏ, ਸਤਿਗੁਰੂ ਵੀ ਤਦੋਂ ਹੀ ਜਾ ਕੇ ਮਿਲਦਾ ਹੈ ਜੇ ਤੁਹਾਡਾ ਆਪਣਾ ਮਨ ਮਰਜ਼ੀ ਵਾਲਾ ਮਨ ਜੋ ਹੈ ਉਸਨੂੰ ਵਿੱਚੋਂ ਗਵਾ ਦਿਓ। ਕਿਉਂਕਿ ਦੁਨੀਆਂ ਦੇ ਸਾਰੇ ਰਿਸ਼ਤਿਆਂ ਦੇ ਵਿੱਚ ਅਸੀਂ ਆਪੋ ਆਪਣੀ ਹਉਮੈ ਨੂੰ ਲੈ ਕੇ ਮਿਲਦੇ ਹਾਂ, ਆਪੋ ਆਪਣੀ ਹਉਮੈ ਨੂੰ ਲੈ ਕੇ ਮਿਲਦੇ ਹਾਂ, ਅਤੇ ਸਾਨੂੰ ਹਮੇਸ਼ਾ ਇਹ ਡਰ ਹੁੰਦਾ ਹੈ ਕਿ ਕਿਤੇ ਮੇਰੀ ਹਉਮੈ ਛੋਟੀ ਨਾ ਪੈ ਜਾਏ, ਮੈਂ ਛੋਟਾ ਨਾ ਪੈ ਜਾਏ। ਦੁਨੀਆਂ ਦੇ ਤਮਾਮ ਰਿਸ਼ਤਿਆਂ ਦੇ ਵਿੱਚ ਅਸੀਂ ਹਉਮੈ ਨੂੰ ਲੈ ਕੇ ਮਿਲਦੇ ਹਾਂ, ਆਪੋ ਆਪਣੀਆਂ ਕੁਆਲਿਟੀਜ਼ ਨੂੰ ਲੈ ਕੇ ਮਿਲਦੇ ਹਾਂ, ਖੂਬੀਆਂ ਨੂੰ ਲੈ ਕੇ ਮਿਲਦੇ ਹਾਂ। ਲੇਕਿਨ ਗੁਰੂ ਦਾ ਇੱਕ ਇਹ ਰਿਸ਼ਤਾ ਹੈ ਜਿਸ ਦੇ ਵਿੱਚ ਆਪਣੀ ਹਉਮੈ ਨੂੰ, ਆਪਣੇ ਮਨ ਨੂੰ, ਆਪਣੀ ਹਸਤੀ ਨੂੰ, ਆਪਣੀ ਹੋਂਦ ਨੂੰ, ਆਪਣੀ ਮਰਜ਼ੀ ਨੂੰ ਬਿਲਕੁਲ ਮਾਰ ਕੇ ਹੀ ਮਿਲਿਆ ਜਾ ਸਕਦਾ, ਵੈਸੇ ਮਿਲਿਆ ਹੀ ਨਹੀਂ ਜਾ ਸਕਦਾ, ਮਿਲਣ ਹੀ ਨਹੀਂ ਹੋ ਸਕਦਾ। ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਕਹਿੰਦੇ ਢੰਗ ਬਸ ਇਹੀ ਹੈ ਆਪਣੇ ਆਪੇ ਨੂੰ ਪਹਿਚਾਨਣ ਦਾ, ਮਨ ਅਰਪਿਓ, ਹਉਮੈ ਤਜੋ, ਆਪਣਾ ਮਨ ਦੇ ਦਿਓ ਅਤੇ ਆਪਣੀ ਹਉਮੈ ਜੋ ਹੈ ਉਹ ਦੇ ਦਿਓ। ਮਨ ਅਰਪਿਓ ਹਉਮੈ ਤਜੋ ਇਤ ਪੰਥ ਜੁਲਾਈਆ। ਕਹਿੰਦੇ ਆ ਪੰਥ ਹੈ, ਪਤਾ ਨਹੀਂ ਕਿਹੜਾ ਪੰਥ ਕਹਿੰਦੇ ਰਹਿੰਦੇ, ਕਹਿੰਦੇ ਆ ਪੰਥ ਹੈ ਜਿਸ ਪੰਥ ਦੇ ਉੱਤੇ ਚੱਲਣਾ ਹੈ। ਮਨ ਅਰਪਿਓ ਹਉਮੈ ਤਜੋ, ਹਰੇਕ ਇਨਸਾਨ ਦੀ ਇੱਕ ਆਪਣੀ ਹਸਤੀ ਹੈ ਅਤੇ ਆਪਣੀ ਅਥਾਰਟੀ ਸਮਝਦਾ ਹੈ। ਦੁਨੀਆਂ ਦੇ ਵਿੱਚ ਜਦੋਂ ਸਾਡੇ ਉੱਤੇ ਕੋਈ ਦੂਸਰੀ ਅਥਾਰਟੀ ਹੁੰਦੀ ਹੈ ਉਦੋਂ ਅਸੀਂ ਉਸਨੂੰ ਹੈਪੀਲੀ ਐਕਸੈਪਟ ਨਹੀਂ ਕਰਦੇ, ਕਈ ਦਫਾ ਮਜਬੂਰੀ ਦੇ ਨਾਲ ਸਾਨੂੰ ਐਕਸੈਪਟ ਕਰਨੀ ਪੈਂਦੀ, ਹੈਪੀਲੀ ਐਕਸੈਪਟ ਨਹੀਂ ਕਰਦੇ। ਦੱਸੋ ਕਿਸ ਦੀ ਅਥਾਰਟੀ ਨੂੰ ਅਸੀਂ ਬਹੁਤ ਹੈਪੀਲੀ ਐਕਸੈਪਟ ਕਰਦੇ ਹਾਂ? ਕਿਸੇ ਦੀ ਅਥਾਰਟੀ ਨੂੰ ਅਸੀਂ ਹੈਪੀਲੀ ਐਕਸੈਪਟ ਨਹੀਂ ਕਰਦੇ। ਪਰ ਇੱਥੇ ਗੁਰੂ ਦੀ ਅਥਾਰਟੀ ਨੂੰ ਸ਼ਿਸ਼ ਜੋ ਹੈ ਉਹ ਪਿਆਰ ਕਰਦਾ ਹੈ। ਇਹ ਫਰਕ, ਮਹਾਰਾਜ ਜੀ ਨੇ ਇੱਕ ਸ਼ਬਦ ਲਿਖਿਆ ਨਾ ਗੁਰੂ ਨਾਨਕ ਸਾਹਿਬ ਜੀ ਨੇ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ। ਕਹਿੰਦੇ ਮੈਂ ਵਿਕ ਗਿਆ ਹਾਂ। ਪੁਰਾਣੇ ਜ਼ਮਾਨਿਆਂ ਦੇ ਵਿੱਚ ਇਨਸਾਨ ਵਿਕਦੇ ਸਨ, ਅਤੇ ਜਦੋਂ ਇਨਸਾਨ ਕੋਈ ਵਿਕ ਜਾਂਦਾ ਸੀ ਉਹਦੀ ਆਪਣੀ ਕੋਈ ਅਥਾਰਟੀ ਨਹੀਂ ਸੀ ਰਹਿ ਜਾਂਦੀ, ਉਹ ਸਲੇਵ ਬਣ ਜਾਂਦਾ ਸੀ। ਫਿਰ ਜੋ ਉਸਦਾ ਮਾਲਕ ਹੈ ਉਹ ਉਸ ਤੋਂ ਜੋ ਮਰਜ਼ੀ ਕਰਾਵੇ, ਸੌਣ ਦਵੇ ਨਾ ਦਵੇ, ਖਾਣ ਨੂੰ ਦਵੇ ਨਾ ਦਵੇ, ਕੱਪੜਾ ਦਵੇ ਨਾ ਦਵੇ, ਉਹ ਸਲੇਵ ਕੁਛ ਨਹੀਂ ਸੀ ਕਰ ਸਕਦਾ, ਕਿਉਂਕਿ ਉਹ ਉਸਨੇ ਖਰੀਦਿਆ ਹੁੰਦਾ ਸੀ। ਮਹਾਰਾਜ ਜੀ ਕਹਿੰਦੇ ਹਨ ਮੈਂ ਵੀ ਵਿਕਿਆ ਹੋਇਆ ਹਾਂ। ਗੁਰ ਕੀ ਬਚਨੀ ਹਾਟ ਬਿਕਾਨਾ, ਕਹਿੰਦੇ ਮੈਂ ਵੀ ਵਿਕ ਗਿਆ ਹਾਂ, ਹੁਣ ਮੇਰੀ ਆਪਣੀ ਕੋਈ ਹਸਤੀ ਨਹੀਂ। ਜਦੋਂ ਆਪਣੀ ਹਸਤੀ ਹੀ ਨਾ ਰਹੀ, ਪਰ ਉਹ ਜੋ ਸਲੇਵਰੀ ਸੀ ਉਸ ਦੇ ਵਿੱਚ ਸਲੇਵ ਕਦੇ ਖੁਸ਼ ਨਹੀਂ ਸੀ ਹੁੰਦਾ, ਉਸ ਸਲੇਵਰੀ ਨੂੰ ਸਲੇਵ ਕਦੇ ਹੈਪੀਲੀ ਐਕਸੈਪਟ ਨਹੀਂ ਸੀ ਕਰਦਾ, ਉਸ ਸਲੇਵਰੀ ਨੂੰ ਸਲੇਵ ਕਦੇ ਪਿਆਰ ਨਹੀਂ ਸੀ ਕਰਦਾ। ਅਤਿਅੰਤ ਦੁਖੀ ਹੁੰਦਾ ਸੀ, ਚਾਹੁੰਦਾ ਸੀ ਕਿ ਕਿਸ ਤਰ੍ਹਾਂ ਮੈਂ ਇਸ ਸਲੇਵਰੀ ਦੇ ਵਿੱਚੋਂ ਆਜ਼ਾਦ ਹੋ ਜਾਵਾਂ।
ਪਰ ਇਹ ਸਲੇਵਰੀ ਐਸੀ ਹੈ, ਇਹ ਗੁਲਾਮੀ ਐਸੀ ਹੈ ਜਿੱਥੇ ਕਹਿੰਦੇ ਹਨ ਮੈਂ ਆਪਣੀ ਇੱਛਾ ਦੇ ਨਾਲ, ਆਪਣੀ ਮਰਜ਼ੀ ਦੇ ਨਾਲ ਮੈਂ ਖੁਦ ਵਿਕ ਗਿਆ ਹਾਂ। ਉਦੋਂ ਲੋਕਾਂ ਨੂੰ ਜ਼ਬਰਦਸਤੀ ਪਕੜ ਕੇ ਵੇਚਿਆ ਜਾਂਦਾ ਸੀ, ਫੜ ਲਿਆ ਜਾਂਦਾ ਸੀ, ਫਸਾ ਲਿਆ ਜਾਂਦਾ ਸੀ, ਫਿਰ ਉਹਨਾਂ ਨੂੰ ਵੇਚਿਆ ਜਾਂਦਾ ਸੀ, ਕੁੱਟਿਆ ਮਾਰਿਆ ਜਾਂਦਾ ਸੀ, ਉਹਨਾਂ ਨੂੰ ਖਰੀਦਣ ਵਾਲੇ ਉਹਨਾਂ ਨੂੰ ਖਰੀਦ ਕੇ ਲੈ ਜਾਂਦੇ ਸਨ। ਫਿਰ ਉਹਨਾਂ ਦੀ ਪ੍ਰੋਪਰਟੀ ਹੁੰਦੀ ਸੀ ਔਰ ਉਸ ਦੇ ਵਿੱਚੋਂ ਨਿਕਲਣਾ ਭੱਜ ਜਾਣਾ ਚਾਹੁੰਦੇ ਸਨ। ਪਰ ਇਹ ਸਲੇਵਰੀ ਮੁਹੱਬਤ ਦੇ ਵਿੱਚ ਹੈ, ਪਿਆਰ ਦੇ ਵਿੱਚ, ਕਿਉਂਕਿ ਗੁਰੂ ਇਤਨਾ ਪਿਆਰਾ ਲੱਗਦਾ ਹੈ, ਇਤਨਾ ਮਹਾਨ ਹੈ। ਮਹਾਰਾਜ ਜੀ ਆਖਦੇ ਹਨ ਮੇਰਾ ਦਿਲ ਕਰਦਾ ਹੈ ਕਿ ਮੈਂ ਵਿਕ ਜਾਵਾਂ ਤੇਰੇ ਪਾਸ, ਤੂੰ ਮੇਰਾ ਸਾਹਿਬ ਹੋਵੇਂ, ਜੋ ਤੂੰ ਆਖੇ ਮੈਂ ਉਹੀ ਕਰਾਂ। ਮਹਾਰਾਜ ਜੀ ਆਖਦੇ ਨੇ ਜਿਤਨੀ ਦੇਰ ਤੱਕ ਤੁਹਾਡਾ ਰਿਸ਼ਤਾ ਅਜਿਹਾ ਨਹੀਂ ਹੈ, ਉਤਨੀ ਦੇਰ ਤੱਕ ਤੁਸੀਂ ਜੋ ਤੁਹਾਡਾ ਗਲਤ ਆਪਾ ਹੈ, ਜਬ ਹਮ ਹੋਤੇ ਤਬ ਤੂੰ ਨਾ ਹੀ, ਜਬ ਤੱਕ ਉਹ ਹਮ ਹੈ ਮੈਂ ਹਾਂ, ਉਹ ਹਸਤੀ ਖਲੋਤੀ ਹੈ ਉਦੋਂ ਤੱਕ ਫਿਰ ਅਸਲ ਹਸਤੀ ਦੇ ਦੀਦਾਰ ਨਹੀਂ ਹੋ ਸਕਦਾ। ਅਸਲ ਹਸਤੀ ਦੇ ਦੀਦਾਰਾਂ ਦੇ ਵਾਸਤੇ ਇਸ ਝੂਠੀ ਹਸਤੀ ਨੂੰ ਮਰਨਾ ਪਏਗਾ, ਔਰ ਹੋਰ ਕੋਈ ਵੀ ਰਿਸ਼ਤਾ ਸੰਭਵ ਨਹੀਂ ਹੈ ਜਿਸ ਦੇ ਸਾਹਮਣੇ ਇਹ ਮਰ ਸਕੇ। ਬੱਚਾ ਪੇਰੈਂਟਸ ਦੇ ਸਾਹਮਣੇ ਮਰ ਨਹੀਂ ਸਕਦਾ, ਆਪਣੀ ਹਸਤੀ ਨੂੰ ਤਿਆਗ ਨਹੀਂ ਸਕਦਾ, ਪੇਰੈਂਟਸ ਨੂੰ ਉਹ ਜਵਾਬ ਦੇ ਸਕਦਾ ਹੈ, ਬੇਸ਼ੱਕ ਪੋਲਾਈਟਲੀ ਦੇ ਦੇਵੇ, ਉਹਨਾਂ ਦੇ ਨਾਲ ਡਿਸਐਗਰੀ ਕਰ ਸਕਦਾ ਹੈ। ਪਤੀ ਪਤਨੀ ਦਾ ਵੀ ਜੋ ਰਿਸ਼ਤਾ ਹੈ ਉਸ ਦੇ ਵਿੱਚ ਵੀ ਪਤਨੀ ਪਤੀ ਦੇ ਨਾਲ ਡਿਸਐਗਰੀ ਕਰ ਸਕਦੀ ਹੈ, ਪਤੀ ਪਤਨੀ ਦੇ ਨਾਲ ਡਿਸਐਗਰੀ ਕਰ ਸਕਦਾ ਹੈ। ਭਰਾ ਭਰਾ ਦਾ ਰਿਸ਼ਤਾ ਹੈ, ਉੱਥੇ ਵੀ ਕੋਈ ਵੀ ਭਰਾ ਦੂਸਰੇ ਭਰਾ ਨੂੰ ਐਬਸੋਲੂਟਲੀ ਸਰੈਂਡਰ ਨਹੀਂ ਕਰ ਸਕਦਾ, ਦੋਨਾਂ ਦੀ ਆਪੋ ਆਪਣੀ ਅਥਾਰਟੀ ਹੈ, ਆਪੋ ਆਪਣੀ ਹਸਤੀ ਹੈ। ਸੋ ਸਾਡੀ ਦੁਨੀਆਂ 'ਚ ਕੋਈ ਵੀ ਅਜਿਹਾ ਰਿਸ਼ਤਾ ਨਹੀਂ ਹੈ ਜੋ ਰਿਸ਼ਤਾ ਸਾਡੇ ਲਈ ਇਹ ਗਰਾਊਂਡ ਬਣੇ ਕਿ ਜਿੱਥੇ ਅਸੀਂ ਆਪਣੀ ਹਸਤੀ ਨੂੰ ਮਿਟਾ ਸਕੀਏ, ਆਪਣੀ ਹਸਤੀ ਨੂੰ ਸਰੈਂਡਰ ਕਰ ਸਕੀਏ, ਆਪਣੇ ਆਪ ਨੂੰ ਵੇਚ ਦਈਏ ਅਤੇ ਵਿਕੀ ਹੋਈ ਚੀਜ਼ ਸਮਝੀਏ ਕਿ ਹੁਣ ਇਹ ਮਾਲਕ ਮੇਰਾ ਇਹ ਹੈ, ਮੇਰੀ ਆਪਣੀ ਕੋਈ ਹਸਤੀ ਨਹੀਂ ਰਹਿ ਗਈ। ਗੁਰੂ ਮਹਾਰਾਜ ਜੀ ਕਹਿੰਦੇ ਹਨ ਮਨ ਅਰਪਿਓ ਹੋਮੇ ਤਜੋ ਇਤ ਪੰਥ ਜੁਲਾਈ, ਆਪਣਾ ਮਨ ਤੁਹਾਨੂੰ ਅਰਪਣ ਕਰਨਾ ਪੈਣਾ ਹੈ ਅਤੇ ਫਿਰ ਹਰ ਗੁਰੂ ਦੇ ਵਚਨ ਨੂੰ ਤੁਹਾਨੂੰ ਸਵੀਕਾਰ ਕਰਨਾ ਪੈਣਾ ਹੈ। ਤੁਸੀਂ ਕਿਸੇ ਵੀ ਵਚਨ ਦੀ ਉਲੰਘਣਾ ਨਹੀਂ ਕਰ ਸਕਦੇ, ਉਹ ਤੁਹਾਡਾ ਰਾਈਟ ਹੀ ਨਹੀਂ ਹੈ, ਤੁਹਾਡਾ ਬਿਲਕੁਲ ਰਾਈਟ ਨਹੀਂ ਹੈ। ਗੁਰੂ ਵੱਲੋਂ ਡਿਸਿਪਲਿਨ ਮਿਲੇਗਾ ਔਰ ਉਸ ਡਿਸਿਪਲਿਨ ਨੂੰ ਤੋੜਨ ਦੀ ਤੁਹਾਨੂੰ ਅਥਾਰਟੀ ਨਹੀਂ। ਆਪਣਾ ਆਪਾ ਮਰ ਗਿਆ ਨਾ, ਆਪਣੀ ਹੋਂਦ ਕੋਈ ਰਹੀ ਨਹੀਂ ਗਈ। ਉਸ ਡਿਸਿਪਲਿਨ ਦੇ ਵਿੱਚ ਚੱਲਦਿਆਂ, ਉਸ ਗੁਰੂ ਦੇ ਵਚਨਾਂ ਦੇ ਆਧਾਰ ਤੇ ਚੱਲਦਿਆਂ ਆਪਣੀ ਫਿਰ ਜ਼ਿੰਦਗੀ ਕੁਛ ਨਹੀਂ ਰਹਿ ਗਈ। ਜੋ ਗੁਰੂ ਦੇ ਵਚਨ ਹਨ, ਜੋ ਗੁਰੂ ਦੇ ਫੁਰਮਾਨ ਹਨ, ਜੋ ਗੁਰੂ ਦਾ ਹੁਕਮ ਹੈ, ਉਸ ਨੂੰ ਕਮਾਉਣਾ ਹੈ ਸਿਰਫ, ਜ਼ਿੰਦਗੀ ਦਾ ਮਨੋਰਥ ਸਿਰਫ ਇਹੀ ਰਹਿ ਜਾਂਦਾ ਹੈ। ਇਸ ਵੇਲੇ ਸਾਡੀ ਜ਼ਿੰਦਗੀ ਦਾ ਮਨੋਰਥ ਜੋ ਹੈ ਉਹ ਜੋ ਸਾਡੇ ਮਨ ਚਾਹੁੰਦੇ ਹਨ ਉਹ ਹੈ, ਜੋ ਸਾਨੂੰ ਆਲੇ ਦੁਆਲੇ ਇਨਫਲੂਐਂਸਿਸ ਮਿਲਦੇ ਹਨ ਉਹ ਹੈ। ਪਰ ਜਦੋਂ ਕੋਈ ਗੁਰੂ ਦਾ ਡਿਸਾਈਪਲ ਬਣ ਜਾਂਦਾ ਹੈ ਉਦੋਂ ਉਸ ਦਾ ਇੱਕ ਹੀ ਮਨੋਰਥ ਹੁੰਦਾ ਹੈ ਕਿ ਉਹ ਆਪਣੇ ਗੁਰੂ ਦੇ ਵਚਨਾਂ ਨੂੰ ਕਮਾਉਂਦਾ ਹੈ, ਉਹਨਾਂ 'ਚ ਉਸਨੂੰ ਨਫ਼ਾ ਹੋ ਜਾਏ ਤਾਂ ਵੀ ਠੀਕ, ਨੁਕਸਾਨ ਹੋ ਜਾਏ ਤਾਂ ਵੀ ਠੀਕ, ਉਹਨਾਂ ਬਚਨਾਂ ਨੂੰ ਕਮਾਉਂਦਿਆਂ ਹੋਇਆ ਉਸਦੀ ਡੈਥ ਵੀ ਹੋ ਜਾਏ ਤਾਂ ਵੀ ਠੀਕ। ਅਬ ਹਮ ਚਲੀ ਠਾਕੁਰ ਪੈ ਹਾਰ, ਹੈ ਠਾਕੁਰ ਹੁਣ ਮੈਂ ਤੇਰੇ ਸਾਹਮਣੇ ਆ ਕੇ ਹਾਰ ਗਈ, ਹਾਰ ਮੰਨ ਲਈ। ਜੋ ਹਾਰ ਮੰਨ ਲੈਂਦਾ ਸਰੈਂਡਰ ਕਰ ਦਿੰਦਾ, ਦੂਸਰੇ ਦੇ ਕਬਜ਼ੇ 'ਚ ਆ ਜਾਂਦਾ, ਦੂਸਰੇ ਦੀ ਅਥਾਰਟੀ। ਜਬ ਹਮ ਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਹੁਣ ਤੇਰੀ ਮਰਜ਼ੀ ਹੈ ਭਾਵੇਂ ਤੂੰ ਮੈਨੂੰ ਰੱਖ ਜਾਂ ਮਾਰ। ਦੁਨੀਆ 'ਚ ਕਿਹੜਾ ਐਸਾ ਰਿਸ਼ਤਾ ਹੈ ਜਿਸ ਨੂੰ ਅਸੀਂ ਇਹ ਕਹਿ ਸਕੀਏ ਕਿ ਤੇਰੀ ਮਰਜ਼ੀ ਹੈ, ਜਦੋਂ ਮਰਜ਼ੀ ਮੈਨੂੰ ਮਾਰ ਦੇ? ਅਸੀਂ ਇੱਕ ਇੱਕ ਝਟਕਾ ਮਾਰਿਆ ਹੋਇਆ ਸਹਾਰ ਨਹੀਂ ਸਕਦੇ, ਅਤੇ ਮਾਰ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ। ਗੁਰੂ ਮਹਾਰਾਜ ਜੀ ਕਹਿੰਦੇ ਸਿਰਫ ਇੱਕ ਗੁਰੂ ਮਹਾਂਪੁਰਸ਼, ਗੁਰੂ ਸਤਿਗੁਰੂ ਹੀ ਇੱਕ ਐਸੀ ਹਸਤੀ ਹੈ ਜੋ ਕਿ ਤੁਹਾਡੇ ਲਈ ਉਹ ਗਰਾਊਂਡ ਬਣਦੀ ਹੈ, ਤੁਹਾਨੂੰ ਹੈਲਪ ਕਰਦੀ ਹੈ, ਜਿਸ ਦੇ ਰਾਹੀਂ ਤੁਸੀਂ ਆਪਣੀ ਇਸ ਹਸਤੀ ਨੂੰ ਮਾਰ ਸਕਦੇ ਹੋ। ਔਰ ਇਸ ਹਸਤੀ ਨੂੰ ਮਾਰੇ ਤੋਂ ਬਿਨਾਂ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ,
ਮਨ ਨੂੰ ਠੰਡਕ ਨਹੀਂ ਮਿਲ ਸਕਦੀ, ਮਨ ਨੂੰ ਤ੍ਰਿਪਤੀ ਨਹੀਂ ਮਿਲ ਸਕਦੀ। ਜਨਮਾਂ ਜਨਮਾਂਤਰਾਂ ਦੇ ਰੋਗ ਅਤੇ ਦੁੱਖ ਕਸ਼ਟ ਜੋ ਹਨ ਉਹ ਜਾ ਨਹੀਂ ਸਕਦੇ। ਸੰਤਾਂ ਨੂੰ ਜਾ ਕੇ ਬੇਨਤੀ ਕੀਤੀ ਕਿ ਮੈਨੂੰ ਦੱਸੋ ਉਸ ਪ੍ਰਭੂ ਨੂੰ ਮਿਲਣ ਦਾ ਮਾਰਗ ਕੀ ਹੈ, ਮੈਂ ਉਸਦੇ ਦੀਦਾਰ ਕਰਨੇ ਚਾਹੁੰਦਾ ਹਾਂ। ਉਹ ਕਹਿੰਦੇ ਬਸ ਮਾਰਗ ਇਹੀ ਹੈ, ਆਪਣਾ ਮਨ ਗੁਰੂ ਨੂੰ ਅਰਪਣ ਕਰ ਦੇ ਅਤੇ ਆਪਣੀ ਹੋਮੇ ਨੂੰ ਤਿਆਗ ਦੇ। ਉਹ ਤਾਂ ਹੀ ਪੋਸੀਬਲ ਹੋ ਸਕਦਾ ਹੈ ਜੇ ਅਸੀਂ ਉਸਦੀ ਰਜ਼ਾ ਦੇ ਵਿੱਚ ਆ ਜਾਈਏ, ਜੇ ਅਸੀਂ ਉਸਦੀ ਰਜ਼ਾ ਦੇ ਵਿੱਚ ਆ ਜਾਈਏ। ਕਈ ਦਫ਼ਾ ਸਾਨੂੰ ਪਤਾ ਹੁੰਦਾ ਹੈ ਕਿ ਵੀ ਆਹ ਗੱਲ ਗੁਰੂ ਆਸ਼ੇ ਅਨੁਸਾਰ ਸਹੀ ਨਹੀਂ ਹੈ, ਪਰ ਫਿਰ ਵੀ ਅਸੀਂ ਕਰਦੇ ਹਾਂ ਕਿ ਲੋਕਾਚਾਰੀ ਰੱਖਣੀ ਪੈਂਦੀ ਹੈ, ਲੋਕਾਚਾਰੀ ਰੱਖਣੀ ਪੈਂਦੀ। ਉੱਥੇ ਅਸੀਂ ਜਾਣਦੇ ਹਾਂ ਵੀ ਗੁਰੂ ਮਹਾਰਾਜ ਇਸ ਗੱਲ ਨਾਲ ਸਹਿਮਤ ਤੇ ਨਹੀਂ ਹਨ, ਪਰ ਅਸੀਂ ਉਸ ਲਾਈਨ ਨੂੰ ਕ੍ਰੋਸ ਕਰ ਜਾਂਦੇ ਹਾਂ, ਉਸ ਵਚਨ ਦੀ ਉਲੰਘਣਾ ਕਰ ਜਾਂਦੇ ਹਾਂ, ਉਸ ਨੂੰ ਟੱਪ ਜਾਂਦੇ ਹਾਂ, ਆਪਣੀ ਮਨ ਮਰਜ਼ੀ ਉੱਤੇ ਇਸਤੇਮਾਲ ਕਰ ਜਾਂਦੇ ਹਾਂ, ਉੱਥੇ ਰਿਸ਼ਤਾ ਟੁੱਟ ਜਾਂਦਾ, ਉੱਥੇ ਅਸੀਂ ਗਿਰ ਜਾਂਦੇ ਹਾਂ। ਕਿਉਂਕਿ ਉੱਥੇ ਫਿਰ ਆਪਣੀ ਹਸਤੀ ਲੈਣ ਦੀ, ਆਪਣੀ ਹਸਤੀ ਨੇ ਕਿਹਾ ਕਿ ਲੋਕਾਚਾਰੀ ਜੋ ਹੈ ਇਹ ਨਿਭਾਣੀ ਹੀ ਪਵੇਗੀ, ਅਤੇ ਅਦਰਵਾਈਜ਼ ਜੋ ਮੇਰੀ ਹਸਤੀ ਹੈ ਉਹ ਡੇਂਜਰ ਦੇ ਵਿੱਚ ਹੈ, ਉਹ ਖਤਰੇ ਦੇ ਵਿੱਚ ਹੈ, ਇਨਸਿਕਿਓਰ ਫੀਲ ਕਰਦਾ ਹੈ। ਉੱਥੇ ਜਾ ਕੇ ਉਹ ਉਸ ਲਾਈਨ ਨੂੰ ਕ੍ਰੋਸ ਕਰ ਜਾਂਦਾ ਹੈ ਅਤੇ ਉਹ ਲੋਕਾਚਾਰੀ ਨੂੰ ਨਿਭਾ ਲੈਂਦਾ ਹੈ। ਅਤੇ ਗੁਰੂ ਦੇ ਬਚਨ ਜੋ ਹਨ ਉਹ ਲੋਕਾਚਾਰੀ ਦੇ ਅਗੇਂਸਟ ਹਨ। ਪਰ ਹਰ ਲੋਭ ਅਰ ਲੋਕਾਚਾਰ, ਕਹਿੰਦੇ ਇਸ ਨੂੰ ਤੈਨੂੰ ਤਿਆਗਣਾ ਪਏਗਾ ਕਿ ਲੋਕ ਕੀ ਕਹਿੰਦੇ ਹਨ, ਹੁਣ ਤੈਨੂੰ ਇਹ ਸੁਣਨਾ ਪਏਗਾ ਕਿ ਗੁਰੂ ਕੀ ਕਹਿੰਦਾ ਹੈ, ਨਾ ਕਿ ਲੋਕ ਕੀ ਕਹਿੰਦੇ ਹਨ। ਤੇਰੇ ਗੁਰੂ ਲੋਕ ਹਨ ਜਾਂ ਗੁਰੂ ਤੇਰਾ ਗੁਰੂ ਹੈ? ਦੁਨੀਆਂ ਕੀਆਂ ਵਡਿਆਈਆਂ ਕਵਨੇ ਆਵੇ ਕਾਮ, ਬੜੇ ਸ਼ਬਦ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਇਸ ਪ੍ਰਥਾਏ ਲਿਖੇ ਹਨ ਕਿ ਫਿਰ ਤੈਨੂੰ ਇੱਕ ਹੀ ਰਸਤਾ ਲੈਣਾ ਪੈਣਾ ਹੈ। ਲੋਕਾਂ ਵੱਲੋਂ ਤੈਨੂੰ ਅੱਖਾਂ ਵੀ ਕੰਨ ਵੀ ਇਹ ਸਭ ਕੁਛ ਬੰਦ ਕਰਨੇ ਪੈਣੇ ਹਨ ਕਿ ਉਹ ਕੀ ਕਹਿੰਦੇ ਹਨ, ਉਹ ਦੇਖਣਾ ਔਰ ਉਹ ਸੁਣਨਾ ਤੈਨੂੰ ਬੰਦ ਕਰਨਾ ਪੈਣਾ। ਤੋ ਅੱਜ ਦੇ ਕੀਰਤਨ ਦੇ ਵਿੱਚ ਇਹ ਉਪਦੇਸ਼ ਹੈ, ਅਗਰ ਅਸੀਂ ਆਪਣਾ ਆਪਾ ਪਹਿਚਾਨਣਾ ਹੈ, ਆਪਣਾ ਆਪਾ ਪਹਿਚਾਨਣਾ, ਮੂਲ ਨੂੰ ਪਛਾਣਨਾ ਸਾਡੀ ਜ਼ਿੰਦਗੀ ਦਾ ਗੋਲ ਹੈ। ਕਿਤੇ ਉਸਨੂੰ ਬੁੱਝਣਾ ਆਖਿਆ ਹੈ, ਕਿਤੇ ਉਸਨੂੰ ਪਹਿਚਾਨਣਾ ਆਖਿਆ। ਔਰ ਉਸ ਦੇ ਉੱਤੇ ਮੈਂ ਫਿਰ ਥੋੜ੍ਹੀਆਂ ਜਿਹੀਆਂ ਬਾਣੀ ਦੀਆਂ ਉਹੀ ਲਾਈਨਾਂ ਰਿਪੀਟ ਕਰਦੇ ਹਾਂ। ਗੁਰੂ ਮਹਾਰਾਜ ਜੀ ਆਖਦੇ ਹਨ, ਮੂਲ ਨਾ ਬੂਝੇ ਆਪਣਾ ਸੇ ਪਸ਼ੂਆ ਸੇ ਢੋਰ ਜੀ, ਮੂਲ ਨਾ ਬੂਝੇ ਆਪਣਾ ਸੇ ਪਸ਼ੂਆ ਸੇ ਢੋਰ ਜੀ। ਹੁਣ ਅਗਰ ਅਸੀਂ ਅੱਜ ਤੱਕ ਆਪਣੇ ਮੂਲ ਨੂੰ ਨਹੀਂ ਬੁੱਝਿਆ ਤਾਂ ਫਿਰ ਅਸੀਂ ਅੱਜ ਤੋਂ ਬਾਅਦ ਆਪਣੇ ਆਪ ਨੂੰ ਕੀ ਆਖਾਂਗੇ, ਦੱਸੋ ਕੀ ਆਖਾਂਗੇ? ਮਹਾਰਾਜ ਜੀ ਨੇ ਤੇ ਆਖ ਦਿੱਤਾ ਹੈ, ਮੂਲ ਨਾ ਬੂਝੇ ਆਪਣਾ ਸੇ ਪਸ਼ੂਆ ਸੇ ਢੋਰ ਜੀ। ਅਸੀਂ ਕੀ ਆਖਾਂਗੇ ਆਪਣੇ ਆਪ ਨੂੰ? ਉਹ ਗੱਲ ਕਹਿਣ ਨੂੰ ਬਚ ਜਾਂਦੀ ਹੈ ਫਿਰ। ਮਹਾਰਾਜ ਜੀ ਆਖਦੇ ਹਨ, ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਨਾ ਪਾਕ ਅਤਿ ਗੰਦਾ। ਸੋ ਕੀ ਆਖਾਂਗੇ ਆਪਣੇ ਆਪ ਨੂੰ, ਸਾਫ਼ ਸੁਥਰੇ ਜਾਂ ਨਾਪਾਕ? ਜੇ ਅਸੀਂ ਮੂਲ ਨੂੰ ਨਹੀਂ ਬੁੱਝਿਆ ਅਸੀਂ ਤਾਂ ਜ਼ਿੰਦਗੀ ਨਾਪਾਕ ਰਹਾਂਗੇ ਔਰ ਨਾਪਾਕ ਹੀ ਹਨ। ਜੇ ਉਸਨੂੰ ਨਹੀਂ ਬੁੱਝਿਆ ਤੇ ਮਹਾਰਾਜ ਜੀ ਆਖਦੇ ਹਨ, ਬਿਨ ਬੂਝੇ ਵੱਡਾ ਫੇਰ ਪਿਆ ਆਵੇ ਜਾਈ, ਫਿਰ ਬਹੁਤ ਵੱਡਾ ਫੇਰ ਪਏਗਾ, 84 ਲੱਖ ਜੋੜ ਦੇ ਵਿੱਚੋਂ ਦੀ ਗੁਜ਼ਰਨਾ ਪਏਗਾ। ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ। ਇਸ ਅਪਰਚੁਨਿਟੀ ਜੋ ਕਿ ਆਪਣੇ ਆਪ ਨੂੰ ਰਿਅਲਾਈਜ਼ ਕਰਨ ਦੀ ਹੈ, ਇਸ ਤੋਂ ਜੋ ਖੁੰਝ ਜਾਏ, ਕਹਿੰਦੇ ਫਿਰ ਬਾਰ ਬਾਰ ਆਈ ਜਾਏਗਾ, ਜਾਈ ਜਾਏਗਾ, ਦੁੱਖ ਪਾਏਗਾ। ਕਹਿੰਦੇ ਮੂਲ ਸੰਭਾਲੋ ਅਚੇਤ ਗਵਾਰਾ। ਕਹਿੰਦੇ ਉਹ ਗਵਾਰ, ਉਹ ਅਚੇਤ ਭਾਵ ਬੇਹੋਸ਼, ਆਪਣੇ ਮੂਲ ਨੂੰ ਸੰਭਾਲਣ ਦੀ ਕੋਸ਼ਿਸ਼ ਕਰ, ਆਪਣੇ ਮੂਲ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰ। ਔਰ ਸਾਧ ਸੰਗਤ ਜੀ, ਜਦੋਂ ਕੋਈ ਇਨਸਾਨ ਆਪਣੇ ਮੂਲ ਨੂੰ, ਆਪਣੀ ਅਸਲੀਅਤ ਨੂੰ, ਆਪਣੀ ਰਿਐਲਿਟੀ ਨੂੰ
ਦੇਖ ਲੈਂਦਾ ਹੈ ਨਾ, ਜਾਣ ਲੈਂਦਾ ਹੈ, ਰਿਅਲਾਈਜ਼ ਕਰ ਲੈਂਦਾ ਹੈ, ਉਸ ਦੇ ਦੀਦਾਰ ਕਰ ਲੈਂਦਾ ਹੈ, ਉਸ ਦਾ ਜੋ ਆਨੰਦ ਹੈ, ਉਸ ਦੀ ਜੋ ਬਿਊਟੀ ਹੈ, ਉਸ ਦਾ ਜੋ ਐਕਸਪੀਰੀਅੰਸ ਹੈ, ਉਹ ਹਮੇਸ਼ਾ ਲਈ ਮਿਸਟਰੀ ਹੀ ਰਹਿ ਜਾਂਦਾ ਹੈ, ਕਿਉਂਕਿ ਉਹਨੂੰ ਕਿਸੇ ਨੂੰ ਦੱਸਿਆ, ਕੋਸ਼ਿਸ਼ ਕੀਤੇ ਵੀ ਦੱਸਿਆ ਨਹੀਂ ਜਾ ਸਕਦਾ। ਉਹ ਇਤਨਾ ਵੰਡਰਫੁਲ, ਉਹ ਇਸ ਤਰ੍ਹਾਂ ਹੈ, ਮਿਸਾਲ ਦੇਣ ਵਜੋਂ, ਜਿਸ ਤਰ੍ਹਾਂ ਇੱਕ ਬੈਗਰ ਨੂੰ ਇਹ ਪਤਾ ਚੱਲ ਜਾਏ ਕਿ ਉਹ ਤੇ ਸ਼ਹਿਜ਼ਾਦਾ ਹੈ, ਤੇ ਉਹ ਗਲੀਆਂ ਦੇ ਵਿੱਚ ਉਹ ਮੰਗਦਾ ਮੰਗਦਾ ਅਚਾਨਕ ਉਹ ਮਹੱਲਾਂ ਦੇ ਵਿੱਚ ਪਹੁੰਚ ਜਾਏ। ਇਹ ਸਿਰਫ ਇੱਕ ਸਿਮਲੀ ਹੈ, ਇੱਕ ਮੈਟਾਫੋਰ ਹੈ, ਜੋ ਥੋੜਾ ਜਿਹਾ ਉਸਨੂੰ ਕੰਪੇਅਰ ਕਰਨ ਦੇ ਵਾਸਤੇ ਵਰਤਿਆ ਜਾ ਸਕਦਾ ਹੈ। ਜਦੋਂ ਇਨਸਾਨ ਆਪਣੀ ਅਸਲੀਅਤ ਨੂੰ ਪਹਿਚਾਣਦਾ ਹੈ, ਉਦੋਂ ਉਹ ਇਨਲਾਈਟਨਡ ਹੁੰਦਾ ਹੈ, ਔਰ ਉਸ ਇਨਲਾਈਟਨਮੈਂਟ ਦੇ ਵਿੱਚ ਕੀ ਹੁੰਦਾ ਹੈ, ਇਸ ਸ਼ਬਦ ਚ ਮਹਾਰਾਜ ਨੇ ਦੱਸਿਆ ਹੈ ਕਿ ਸਭੇ ਆਸਾਂ ਪੂਰੀਆਂ। ਜਦੋਂ ਕੋਈ ਆਪਣਾ ਮਨ ਅਰਪਣ ਕਰ ਦਿੰਦਾ ਹੈ, ਮੋਮੇ ਨੂੰ ਤਿਆਗ ਦਿੰਦਾ ਹੈ, ਮਾਰ ਦਿੰਦਾ ਹੈ, ਤਾਂ ਫਿਰ ਉਹਦਾ ਰਿਜ਼ਲਟ ਕੀ ਨਿਕਲਦਾ ਹੈ, ਉਸ ਦੇ ਵਿੱਚੋਂ ਫਲ ਕੀ ਮਿਲਦਾ ਹੈ। ਆਓ ਉਸ ਨੂੰ ਗਾਈਏ ਔਰ ਕੀਰਤਨ ਸਮਾਪਤ ਹੋਏਗਾ। ਮਨ

दूसरे शब्द शरण को भरत नारद पदार्थ वसाग पर्याय

0: ਇੱਥੇ ਸਿਰਕ ਮੱਧਿਆ ਕਰਨ ਬਾਣੀ ਪੁੱਜਿਆ ਬੈਂਕ ਦਾ ਪੁਲਾਉਣ ਹੋ ਗਿਆ ਅੱਜ ਹਟਾ ਕੇ ਮਕਰੂ ਅਨੰਦ ਸਿੰਘ ਦਾ ਬੁਲਾਉਣ ਆਪਣੇ ਸਥਾਨ ਲੋਕਤ ਮੈਂ ਆ ਗਿਆ ਕੁਛ ਨਹੀਂ ਰੱਖਣ ਜਮਾਏ ਸੁਖਾਂ ਨੂੰ ਕਬੂਲ ਕਰਨੇ ਫਤ ਖਾਲਸੇ ਕਾਜਰਾਜ ਕਰਨੇ ਉਹਨਾਂ ਨੂੰ ਕੋਈ ਕਮਾਓ ਫਤ ਜਾਈ ਬਾਬਾ ਜੀ ਅਗਰ ਬੱਚੇ ਬਖਤੂ ਉਹ ਵਾਹਿਗੁਰੂ ਜੀ ਕਾ ਖਾਲਸਾ
1: ਥੋੜ੍ਹਾ ਜਿਹਾ ਰਾਗ ਮੁਸ਼ਕਲ ਹੈ ਇਹਨੂੰ ਦੇਸੀ ਕਹਿੰਦੇ ਨੇ ਦੇਸੀ ਦਾ ਖਿਆਲ ਹੈ ਦੇਸੀ ਟੋਡੀ ਔਰ ਬਹੁਤ ਘੱਟ ਰਾਗੀ ਗਾਉਂਦੇ ਹਨ ਆਮ ਕਰਕੇ ਜਿਹੜੇ ਬੜੇ ਬੜੇ ਭਾਈ ਨਾਲ ਲਾਲ ਭਾਈ ਸਿਮਰ ਸਿੰਘ ਸਾਈਂ ਦਿੱਤਾ ਇਹ ਭਾਈ ਗੁਰਮੁਖ ਸਿੰਘ ਸਰਮਸ ਇਹ ਲੋਕ ਗਾਉਂਦੇ ਹੁੰਦੇ ਸੀ

चाहत सिद्धम सुपसा।

ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰੂ ਜੀ ਦੀ ਹਜ਼ੂਰੀ ਅੰਦਰ ਪਹੁੰਚਿਆ ਤੇ ਗੁਰੂ ਕੀ ਸੰਗਤ ਅੰਦਰ ਬਹਿ ਗਿਆ। ਗੁਰੂ ਕੀ ਸੰਗਤ ਵਿੱਚ ਬੈਠਿਆ ਹੋਇਆ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਬਚਨ ਸੁਣਦਾ ਨਹੀਂ, ਬਲਕਿ ਨਾਲਦਿਆਂ ਨੂੰ ਵੀ ਨਹੀਂ ਸੁਣਨ ਦਿੰਦਾ। ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਐਸੇ ਗੁਰਸਿੱਖ ਪ੍ਰਥਿਆਏ ਲਿਖਦੇ ਨੇ ਬਈ ਹਰ ਜਸ ਸੁਣਤੇ ਬਾਤ ਚਲਾਵੈ। ਹਰੀ ਪਰਮਾਤਮਾ ਦੀ ਬਾਣੀ ਸੁਣਦਿਆਂ, ਹਰੀ ਪਰਮਾਤਮਾ ਦੀ ਕਥਾ ਹੋ ਰਹੀ ਹੋਵੇ, ਹਰੀ ਰੱਬ ਪਰਮਾਤਮਾ ਦੀ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੋਵੇ ਤੇ ਹਰ ਜਸ ਸੁਣਦਿਆਂ ਆਪੋ ਵਿੱਚ ਗੱਲਾਂ ਕਰਦੇ ਰਹਿਣ, ਗੱਲਾਂ ਬਾਤਾਂ ਕਰਨ ਵਾਲੇ ਗੁਰਸਿੱਖ ਨੂੰ ਮਹਾਰਾਜ ਕਹਿੰਦੇ ਹਨ ਉਸਨੇ ਜਨਮ ਵਿਅਰਥ ਗਵਾਇਆ, ਸਤਸੰਗ ਵਿੱਚ ਬਹਿ ਕੇ ਦੂਜੇ ਦਾ ਵੀ ਸਮਾਂ ਬਰਬਾਦ ਕੀਤਾ। ਐਸੇ ਗੁਰਸਿੱਖ ਨੂੰ ਜਮਾਂ ਦੀ ਮਾਰ ਪੈਂਦੀ ਹੈ, ਸਿੱਧਾ ਜੰਮਪੁਰ ਜਾਂਦਾ। ਹਰ ਜਸ ਸੁਣਤੇ ਬਾਤ ਚਲਾਵੈ, ਹਰ ਜਸ ਸੁਣਤੇ ਬਾਤ ਚਲਾਵੈ, ਗੋਬਿੰਦ ਸਿੰਘ ਵੈ।

ਗੁਰੂ ਕਾ ਦਿੱਤਾ ਹੋਇਆ ਨਿਸ਼ਾਨ, ਕੇਸਾਂ ਦੇ ਅੰਦਰ ਕੰਘਾ ਰੱਖਣਾ ਤੇ ਦੋਨੋਂ ਵਕਤ ਕੇਸਾਂ ਦੀ ਸਫਾਈ ਕਰਨੀ, ਕੰਘਾ ਫੇਰਨਾ, ਦਸਤਾਰਾ ਜਿਹੜਾ ਹੈ ਇਸ ਨੂੰ ਉਤਾਰ ਕੇ ਬੜੇ ਆਦਰ ਸਤਿਕਾਰ ਦੇ ਨਾਲ ਦਸਤਾਰ ਨੂੰ ਫਿਰ ਸਜਾਉਣਾ, ਟੋਪੀ ਜੀ ਸਿਰ ਦੇ ਉੱਪਰ ਧਰ ਲੈਣੀ, ਇਹ ਗੁਰਸਿੱਖ ਦਾ ਕਰਮ ਨਹੀਂ। ਕੰਘਾ ਦੋਨੋਂ ਵਕਤ ਕਰ ਪਾਗ ਚੁਣੇ ਕਰ ਬੰਦ ਆਈ, ਦਾਤਣ ਨੀਤ ਕਰੇ ਤੇ ਮੁਖ ਦੀ ਸਫਾਈ ਕਰੇ, ਕਿਉਂਕਿ ਜਿਸ ਮੁਖ ਵਿੱਚੋਂ ਜਿਸ ਰਸਨਾ ਨਾਲ ਪਰਮਾਤਮਾ ਦਾ ਨਾਮ ਜਪਣਾ ਉਹ ਰਸਨਾ ਪਵਿੱਤਰ ਹੋਣੀ ਚਾਹੀਦੀ, ਉਹ ਮੁਖ ਪਵਿੱਤਰ ਹੋਣਾ ਚਾਹੀਦਾ। ਭਾਈ ਨੰਦ ਲਾਲ ਜੀ, ਗੁਰਸਿੱਖ ਦੋਨੋਂ ਵਕਤ ਕੰਘਾ ਕਰੇ, ਗੁਰਸਿੱਖ ਦਸਤਾਰਾ ਸਜਾਵੇ, ਝਾੜ ਕੇ ਛੰਡ ਕੇ ਦਸਤਾਰਾ ਸਜਾਵੇ ਅਤੇ ਮੁਖ ਨੂੰ ਪਵਿੱਤਰ ਰੱਖੇ।

ਬੋਲਕ ਨਹੀਂ ਰੱਖਦਾ ਤੇ ਛਲ ਫਰੇਬ ਦਾ ਵਪਾਰ ਕਰਦਾ ਹੈ। ਗਰੀਬ ਨੂੰ ਆ ਸੱਚੇ ਪਾਤਸ਼ਾਹ ਕਹਿੰਦੇ ਇੱਕ ਨਰਕ ਨਹੀਂ ਹਜ਼ਾਰਾਂ ਨਰਕ ਭੋਗਦਾ ਹੈ, ਜਨਮ ਲੈਂਦਾ ਫਿਰ ਨਰਕ ਵਿੱਚ ਪੈਂਦਾ, ਜਨਮ ਲੈਂਦਾ ਫਿਰ ਨਰਕ ਵਿੱਚ ਪੈਂਦਾ। ਇੱਥੋਂ ਗਰੀਬ ਨੂੰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਭਾਈ ਨੰਦ ਲਾਲ ਮੇਰਾ ਗੁਰਸਿੱਖ ਦਸ ਨਹੁੰ ਦੀ ਕਿਰਤ ਕਰੇ, ਛਲ ਫਰੇਬ ਦਾ ਧਨ ਦੌਲਤ ਮੇਰੀ ਦਰਗਾਹ ਅੰਦਰ ਹਾਜ਼ਰ ਨਹੀਂ ਹੋਏਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਦਰਗਾਹ ਚ

ਕੁੜੀਆਂ ਨੂੰ ਬਹੁਤਾ ਧਨ ਵੇਖ ਕੇ ਵਿਆਹ ਦੇਣਾ ਜਾਂ ਧਨ ਲੈ ਕੇ ਵੇਚ ਦੇਣਾ, ਵਿਆਹਣਾ ਨਾ ਵੇਚ ਦੇਣਾ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿੰਦੇ ਜਮਾਂ ਦੀ ਮਾਰ ਖਾਂਦੇ ਹਨ ਐਸੇ ਮਾਤਾ ਪਿਤਾ, ਜਮਾਂ ਦੀ ਮਾਰ ਖਾਂਦੇ ਹਨ। ਮੇਰਾ ਗੁਰਸਿੱਖ ਇਹੋ ਜਿਹਾ ਨਹੀਂ ਹੋਏਗਾ ਭਾਈ ਨੰਦ ਲਾਲ ਜੀ। ਗੁਰਸਿੱਖ ਦੀਆਂ ਨਿਸ਼ਾਨੀਆਂ ਇਹ

ਤੇ ਜਾਪ ਸਾਹਿਬ ਤੋਂ ਬਗੈਰ ਜਿਹੜਾ ਗੁਰਸਿੱਖ ਖਾਣਾ ਖਾਂਦਾ ਨਾ, ਖੁਰਾਕ ਖਾਂਦਾ, ਜਿਹੜਾ ਗੁਰਸਿੱਖ ਭੋਜਨ ਛਕਦਾ, ਜਲ ਪਾਣ ਛਕਦਾ, ਗਰੀਬ ਨਵਾਜ ਕਹਿੰਦੇ ਉਹ ਭੋਜਨ ਨਹੀਂ, ਉਹ ਖੁਰਾਕ ਨਹੀਂ, ਉਹ ਵਿਸਟਾ ਦਾ ਕਿਰਮ ਹੋ ਕੇ ਤੇ ਉਹ ਵਿਸਟਾ ਦੇ ਅੰਦਰ ਮੂੰਹ ਮਾਰ ਰਿਹਾ ਬਿਨਾ ਜਪਜੀ ਸਾਹਿਬ ਤੇ ਜਪ ਸਾਹਿਬ ਤੋਂ ਬਗੈਰ। ਬਿਨ ਜਪ ਜਾਪ ਜਪੇ ਬਿਨਾ ਜੋ ਜੇਵੈ ਪ੍ਰਸਾਦ, ਸੋ ਵਿਸਟਾ ਕਾ ਕਿਰਮ ਹੋਏ ਜਨਮ ਗਵਾਇਓ ਬਾਦ, ਬਿਰਥ ਜਨਮ ਗਵਾ ਦਿੱਤਾ। ਇਥੋਂ ਸਿੱਧ ਹੈ ਗੁਰੂ ਕੇ ਸਿੱਖੋ, ਅੰਮ੍ਰਿਤ ਵੇਲੇ ਹੋ ਉੱਠ ਕੇ ਜਪਜੀ ਸਾਹਿਬ ਦਾ ਪਾਠ।

ਉਹਨਾਂ ਸਮਿਆਂ ਦੇ ਅੰਦਰ ਕੀਰਤਨ ਤੋਂ ਬਾਅਦ ਕਥਾ ਹੁੰਦੀ ਸੀ ਸ਼ਾਮ ਨੂੰ। ਅੱਜ ਵੀ ਪੰਜਾਬ ਦੀ ਧਰਤੀ ਦੇ ਉੱਪਰ ਕੀਰਤਨ ਤੋਂ ਉਪਰੰਤ ਕਥਾ ਹੁੰਦੀ ਹੈ, ਕਥਾ ਵੀ ਸੁਣਨੀ। ਜਿਹੜੇ ਇਹਨਾਂ ਨਿਯਮਾਂ ਦੇ ਧਾਰਨੀ ਹੋਣਗੇ ਉਹ ਸਿੱਖ ਅਮਰਾਪੁਰੀ ਦੇ ਅੰਦਰ ਨਿਵਾਸ ਕਰਨਗੇ, ਜਿੱਥੇ ਇੱਕ ਵਾਰ ਜਾ ਕੇ ਗੁਰੂ ਕਾ ਸਿੱਖ ਮੁਕਤ ਹੋ ਜਾਂਦਾ। ਸੱਚਖੰਡ ਜਿਸ ਦਾ ਨਾਮ ਹੈ ਉੱਥੇ ਮੈਂ ਦਰਸ਼ਨ ਦੇਵਾਂਗਾ ਗੁਰੂ ਕੇ ਸਿੱਖ ਨੂੰ। ਜਿੱਥੇ ਮੇਰਾ ਨਿਵਾਸ ਉੱਥੇ ਗੁਰੂ ਕੇ ਸਿੱਖ

ਵੇ ਖੰਡੇ ਕੀ ਪਹੁੜ ਛਕੇ ਜਿੱਥੇ ਪੰਜ ਪਿਆਰੇ ਨਜ਼ਰ ਆਵਣ ਅਮਰ ਸੰਚਾਰ ਦਾ ਪਤਾ ਲੱਗੇ ਆਪਣੇ ਜੀਵਨ ਨੂੰ ਗੁਰੂ ਕੇ ਲੇਖੇ ਲਾ ਦੇਵੇ ਖੰਡੇ ਕੀ ਪਹੁੜ ਛਕ ਕੇ ਆਪਣਾ ਜੀਵਨ ਬਤੀਤ ਕਰ ਲਵੇ ਸਤਿਗੁਰ ਦੇ ਲੇਖੇ ਲਾ ਦੇਵੇ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਭਾਈ ਨੰਦ ਲਾਲ ਜੀ ਇੱਕ ਇਨਸਾਨ ਦੇ ਅੰਦਰ ਐਸੀ ਗੱਲ ਆਉਂਦੀ ਜਿਸ ਨਾਲ ਇਨਸਾਨ ਗਿਰਾਵਟ

ਗੁਰੂ ਕੇ ਸਿੱਖਾਂ ਕੋਲ ਧਨ ਅਪਾਰ ਹੈ ਤੇ ਫਿਰ ਜਿਸ ਕੋਲ ਧਨ ਹੁੰਦਾ ਉਸ ਦੀ ਕੀਰਤੀ ਹੁੰਦੀ ਹੈ, ਜਸ ਹੁੰਦਾ। ਕੀਰਤੀ ਨੂੰ ਸੁਣ ਕੇ ਗੁਰੂ ਕਾ ਸਿੱਖ ਅਹੰਕਾਰ ਵਿੱਚ ਨਾ ਆਵੇ। ਸੁਖ ਗੁਰੂ ਨੇ ਦਿੱਤਾ ਹੈ, ਸੁਖ ਨੂੰ ਵੇਖ ਕੇ ਫੁੱਲਿਆ ਨਾ ਫਿਰੇ, ਔਗਣ ਨਾ ਕਰਨ ਲੱਗ ਜੇ। ਧਨ ਕੀਰਤ ਸੁਖ ਰਾਜ ਵਡਾਈ, ਯੁਵਤੀ ਜੁਤ ਸੁਤ ਵਿਦਿਆ ਬਹੁ ਭਾਈ। ਦੂਜੀ ਹੈ ਵਿਦਿਆ, ਵਿਦਿਆ ਪੜ੍ਹ ਕੇ ਵਿਚਾਰਵਾਨ ਵੱਡਾ ਹੋ ਜਾਂਦਾ, ਕਿਸੇ ਅਹੁਦੇ ਤੇ ਪਹੁੰਚ ਕੇ ਗੁਰੂ ਨਾ ਭੁੱਲ ਜਾਵੇ, ਕਿਸੇ ਅਹੁਦੇ ਤੇ ਚੰਗੇ ਤੇ ਪਹੁੰਚ ਕੇ ਗੁਰੂ ਕੀ ਸਿੱਖੀ ਨਾ ਭੁੱਲ ਜਾਵੇ। ਯੁਵਤੀ ਸੁਤ ਵਿਦਿਆ ਬਹੁ ਭਾਈ, ਇਹ ਸਭ ਦਾਤ ਗੁਰੂ ਕੀ ਜਾਣੇ। ਇਹ ਸਾਰੀਆਂ ਦੀਆਂ ਸਾਰੀਆਂ ਗੁਰੂ ਦੀਆਂ ਦਾਤਾਂ ਜਾਣੇ। ਦਾਤਾਂ ਜਾਣ ਕੇ ਮਨ ਅੰਦਰ ਰੰਚਕ ਮਾਤਰ ਵੀ ਅਭਿਮਾਨ ਨਾ ਆਵੇ, ਨਾ ਅਭਿਮਾਨ ਕਰੇ, ਨਾ ਹੰਕਾਰ ਕਰੇ। ਗਰੀਬ ਨਵਾਜ਼ ਸਾਹਿਬ

ਇਹ ਗੱਲ ਨਹੀਂ ਵੀ ਕੇਵਲ ਗੁਰਸਿੱਖਾਂ ਵਾਸਤੇ ਹੀ ਨੇ, ਬਈ ਜਿਹੜੇ ਗੁਰਸਿੱਖਾਂ ਨੇ ਅੰਮ੍ਰਿਤ ਛਕਿਆ ਮੈਂ ਇਹਨਾਂ ਨੂੰ ਵਾਕ ਦਿੱਤੇ ਨੇ। ਮਤਾ ਤੁਹਾਡੇ ਮਨ ਅੰਦਰ ਕੋਈ ਖਿਆਲ ਆ ਜੇ ਵੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਤਨੀ ਕਰੜ ਮਰਿਆਦਾ ਦਿੱਤੀ, ਸਖਤ ਮਰਿਆਦਾ ਦਿੱਤੀ ਹੈ, ਇਸ ਕਰਕੇ ਮੈਂ ਆਪ ਜੀ ਨੂੰ ਆਪਣਾ ਵੀ ਇੱਕ ਵਚਨ ਦੱਸਣਾ ਜੋ ਮੇਰੇ ਪੂਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਮੈਨੂੰ

ਜਦੋਂ ਤੋਂ ਮੈਂ ਹੋਸ਼ ਸੰਭਾਲੀ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਵਿੱਤਰ ਵਾਕ ਮੈਨੂੰ ਦਿੱਤੇ, ਬੇਟਾ ਇਹ ਮੇਰੇ ਪੂਰੇ ਗੁਰੂ ਕੇ ਵਾਕ ਨੇ, ਬੱਚਾ ਅੱਜ ਮੈਂ ਤੈਨੂੰ ਇਹ ਵਾਕ ਦੇ ਰਹੇ ਹਾਂ ਕਿ ਪੁੱਤਰ ਇੱਕ ਪ੍ਰਣ ਤੂੰ ਮੇਰੇ ਨਾਲ ਕਰਨਾ, ਜਦ ਤੱਕ ਤੇਰੇ ਸਰੀਰ ਦੇ ਅੰਦਰ ਪ੍ਰਾਣ ਨੇ, ਜਦ ਤੱਕ ਤੇਰੇ ਸਰੀਰ ਦੇ ਅੰਦਰ ਸਵਾਸ ਨੇ, ਜੀਵਨ ਚੱਲ ਰਿਹਾ, ਤੇ ਆਪਣੀ ਧਰਮ ਪਤਨੀ ਨੂੰ ਧਰਮ ਪਤਨੀ ਦਾ ਰੂਪ ਜਾਣਨਾ, ਦੂਜੀ ਦਾ ਮਨ ਅੰਦਰ ਸੁਪਨੇ ਅੰਦਰ ਵੀ ਸੰਕਲਪਨਾ ਆਉਣਾ, ਇਹ ਮੇਰੇ ਪਿਤਾ ਨੇ ਵਾਕ ਮੈਨੂੰ ਸਖਤ ਭਾਈ ਆਨੰਦ ਲਾਲ ਜੀ ਦਿੱਤੇ, ਤੇ ਮੈਂ ਇਹਨਾਂ ਨੂੰ ਪਗਾਇਆ, ਇਹਨਾਂ ਨੂੰ ਪਗਾ ਕੇ ਮੈਂ ਆਪਣੇ ਸਿੱਖਾਂ ਅੰਦਰ ਵੱਢ ਦਿੱਤੀ ਦਾਤ, ਕਿਉਂਕਿ ਗੁਰਸਿੱਖ ਰਹਿਤ ਬਹਿਤ ਅੰਦਰ ਪੂਰਾ ਹੋਏਗਾ ਨਾ, ਉਸ ਦੇ ਜੀਵਨ ਦੇ ਅੰਦਰ ਬਹਾਰਾਂ ਆ ਜਾਣਗੀਆਂ, ਖੁਸ਼ੀਆਂ ਆ ਜਾਣਗੀਆਂ, ਖੇੜੇ ਪ੍ਰਫੁੱਲਤ ਹੋ ਜਾਣਗੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਹੋਰ ਵਾਕ ਕਿਹਾ, ਕਹਿਣ ਲੱਗੇ ਵੀ ਜਿਹੜਾ ਨੇ ਕੇਸ ਨਹੀਂ ਰੱਖੇ ਹੋਏ, ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਗੁਰੂ ਕੇ ਸਿੱਖ ਹਾਂ ਤੇ ਕੇਸ ਮਨਾਏ ਹੋਏ ਨੇ, ਦਾੜੀ ਮਨਾਏ ਹੋਈ ਹੈ, ਸਿਰ ਦੇ ਕੇਸ ਮਨਾਏ ਹੋਏ ਨੇ, ਤੇ ਦਾਅਵਾ ਕਰਦੇ ਨੇ ਵੀ ਗੁਰੂ ਕੇ ਸਿੱਖ ਹਾਂ, ਸਿੱਖੀ ਅੰਦਰ ਹੋਣੀ ਚਾਹੀਦੀ ਏ। ਗਰੀਬ ਨਵਾਜ ਉਸ ਦਾ ਬੜਾ ਸੁੰਦਰ ਜਵਾਬ ਦਿੰਦਿਆਂ ਕਹਿੰਦੇ ਨੇ

0: ਇਹ ਗੁਰੂ ਕੀ ਰਹਿਤ ਮਰਿਆਦਾ ਜੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖ ਪੰਥ ਨੂੰ ਬਖਸ਼ਿਸ਼ ਕੀਤੀ ਤੇ ਸਿੱਖ ਪੰਥ ਨੂੰ ਖਾਲਸਾ ਪੰਥ ਦੇ ਰੂਪ ਅੰਦਰ ਲਿਆਂਦਾ, ਤੋ ਵਡਭਾਗੇ ਉਹ ਹਨ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ, ਤੇ ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ ਉਹਨਾਂ ਦੇ ਭਾਗ ਨਹੀਂ ਜਾਗੇ। ਇਸ ਕਰਕੇ ਗੁਰੂ ਪਿਆਰਿਓ, ਸਤਿਗੁਰੂ ਗਰੀਬ ਨਿਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੰਮ੍ਰਿਤ ਛਕ ਕੇ ਇਸ ਰਹਿਤ ਨੂੰ ਪੁਗਾਈਏ, ਘਰਾਂ ਦੇ ਅੰਦਰ ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਣੀ ਦਾ ਪ੍ਰਕਾਸ਼ ਕਰੀਏ, ਜੀਵਨ ਸਫਲ ਹੋ ਜਾਏਗਾ। ਪੰਜ ਰਹਿਤਾਂ, ਚਾਰ ਬਜ਼ੁਰਗ ਰਹਿਤਾਂ, ਪੰਜ ਬਾਣੀਆਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ੀਆਂ ਤੇ ਪੰਜੇ ਹੀ ਕਕਾਰ ਬਖਸ਼ੇ। ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਾਕਾਂ ਨੂੰ ਪੂਰਾ ਕੀਤਾ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੈ ਦਾਰਾ ਜਾਣ ਪੰਚਾਂ ਕਾ ਗੁਰ ਏਕ ਧਿਆਨ। ਇਸ ਕਰਕੇ ਆਓ ਇਹ ਰਹਿਤ ਮਰਿਆਦਾ ਨੂੰ ਅਪਣਾਈਏ, ਇਹ ਰਹਿਤ ਮਰਿਆਦਾ ਆਪਣੇ ਬੱਚਿਆਂ ਨੂੰ ਸਿਖਾਈਏ, ਅੰਦਰ ਪ੍ਰਫੁੱਲਤ ਹੋ ਸਕੇ ਤੇ ਸੰਸਾਰ ਦੇ ਵਿੱਚ ਸਿਰ ਕੱਢ ਆਪਣੇ ਆਪ ਨੂੰ ਖਾਲਸਾ ਕਹਾ ਸਕੇ। ਇਹ ਵਚਨ ਗੁਰੂ ਕੇ ਜਾਣਨੇ, ਨਾ ਕਿ ਕਿਸੇ ਵਿਅਕਤੀ ਦੇ, ਨਾ ਕਿਸੇ ਸਿੱਖ ਦੇ। ਇਹ ਗੁਰੂ ਕੇ ਵਚਨ ਜਾਣ ਕੇ ਮੰਨਣਾ ਤੇ ਆਪਣਾ ਭਲਾ ਹੋ ਜਾਏਗਾ, ਜੀਵਨ ਅੰਦਰ ਖੁਸ਼ੀਆਂ ਬਹਾਰਾਂ ਨੌ ਨਿਧਾਂ 18 ਸਿੱਧਾਂ ਆ ਜਾਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You are listening to SeekNet Neo, broadcasting live Gurbani Kirtan 24 hours a day.

ਹਰ ਨਾਮ ਨੂੰ ਉਹਨਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਉਹਨਾਂ ਨੇ ਧਨ ਆਖਿਆ, ਵੈਲਥ ਆਖਿਆ, ਰਿਚਨੈਸ ਆਖਿਆ। ਕਹਿੰਦੇ ਐ ਮਾਂ ਮੇਰੇ ਪਾਸ ਪਰਮਾਤਮਾ ਦੇ ਨਾਮ ਦਾ ਧਨ ਹੈ, ਮਾਈ ਮੈਂ ਧਨ ਪਾਇਓ ਹਰ ਨਾਮ। ਅਤੇ ਇਸ ਨਾਮ ਧਨ ਦੇ ਨਾਲ ਕਹਿੰਦੇ ਹਨ ਮਨ ਮੇਰੋ ਧਾਵਨ ਤੇ ਛੂਟਿਓ। ਬਾਹਰ ਦਾ ਧਨ ਜਿਤਨਾ ਜ਼ਿਆਦਾ ਆਉਂਦਾ ਹੈ ਉਤਨਾ ਮਨ ਹੋਰ ਜ਼ਿਆਦਾ ਖਿਲਰਦਾ ਹੈ, ਸਕੈਟਰਡ ਹੁੰਦਾ, ਹੋਰ ਭੱਜਦਾ ਹੈ। ਲੇਕਿਨ ਨਾਮ ਧਨ ਜਿਤਨਾ ਜ਼ਿਆਦਾ ਵੱਧਦਾ ਹੈ ਉਤਨਾ ਮਨ ਸ਼ਾਂਤ ਹੁੰਦਾ, ਟਿਕਾਓ ਚ ਆਉਂਦਾ, ਸਟਿਲਨੈਸ ਚ ਆਉਂਦਾ, ਟਿਕ ਜਾਂਦਾ। ਤੇ ਗੁਰੂ ਸਾਹਿਬ ਕਹਿੰਦੇ ਹਨ ਮਨ ਮੇਰੋ ਧਾਵਨ ਤੇ ਛੁਟਿਓ। ਦੌੜਨਾ ਧਾਉਣਾ ਇਸਦਾ ਛੁੱਟ ਗਿਆ ਹੈ, ਖਤਮ ਹੋ ਗਿਆ ਹੈ, ਘਰ ਬੈਠੋ ਵਿਸਰਾਮ। ਅਤੇ ਮੇਰਾ ਮਨ ਹੁਣ ਬਿਲਕੁਲ ਵਿਸਰਾਮ ਚ, ਆਰਾਮ ਚ, ਰਿਲੈਕਸਡ ਉਸ ਅਵਸਥਾ ਚ ਆ ਗਿਆ ਹੈ। ਕਿਉਂ? ਕਿ ਮੈਂ ਨਾਮ ਦਾ ਧਨ ਜੋ ਹੈ ਉਹ ਪ੍ਰਾਪਤ ਕਰ ਲਿਆ। ਉਹੀ ਗੱਲ ਭਗਤ ਨਾਮਦੇਵ ਜੀ ਇੱਥੇ ਸ਼ੇਅਰ ਕਰ ਰਹੇ ਹਨ ਕਿ ਮੈਂ ਗਰੀਬ, ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ, ਤੇਰਾ ਨਾਮ ਐਸਾ ਆਧਾਰ ਹੈ ਮੇਰਾ, ਇਹ ਨਾ ਹੋਵੇ ਤਾਂ ਫਿਰ ਮੈਂ ਗਰੀਬ ਹਾਂ। ਵੈਸੇ ਮੈਂ ਲੱਖ ਗਰੀਬ ਹੋਵਾਂ ਪਰ ਜਦ ਤੱਕ ਤੇਰਾ ਨਾਮ ਮੇਰੇ ਪਾਸ ਹੈ ਮੈਂ ਆਪਣੇ ਆਪ ਨੂੰ ਗਰੀਬ ਨਹੀਂ ਸਮਝਦਾ, ਖਾਲੀ ਨਹੀਂ ਸਮਝਦਾ। ਅੱਗੇ ਕਹਿੰਦੇ ਹਨ ਕਰੀਮਾ ਰਹੀਮਾ ਅੱਲਾਹ ਤੂੰ ਗਨੀ, ਤੂੰ ਕਰਮ ਕਰਨ ਵਾਲਾ ਹੈ, ਤੂੰ ਰਹਿਮ ਕਰਨ ਵਾਲਾ ਹੈ, ਤੂੰ ਅੱਲਾਹ ਹੈ ਔਰ ਤੂੰ ਗਨੀ ਹੈ, ਸਭ ਤੋਂ ਵੱਡਾ ਹੈ। ਹਾਜ਼ਰਾ ਹਜ਼ੂਰ, ਔਰ ਜਿੱਥੇ ਵੀ ਮੈਂ ਦੇਖਦਾ ਹਾਂ ਉੱਥੇ ਹੀ ਤੂੰ ਪ੍ਰੈਜੈਂਟ ਹੈ, ਕਿਤੇ ਵੀ ਦੂਰ ਨਹੀਂ ਹੈ। ਦਰਪੇਸ਼ ਤੂੰ ਮਨੀ, ਤੂੰ ਮੇਰੇ ਬਿਲਕੁਲ ਪਾਸ ਹੈ। ਦਰਿਆਓ ਤੂੰ, ਦਿਹੰਦ ਤੂੰ, ਵਿਸਿਆਰ ਤੂੰ ਧਨੀ, ਦੇਹ ਲੇਹ ਏਕ ਤੂੰ ਦਿਗਰ ਕੋ ਨਹੀਂ। ਕਹਿੰਦੇ ਹਨ ਤੂੰ ਹੀ ਦੇਣ ਵਾਲਾ ਹੈ, ਤੂੰ ਹੀ ਲੈਣ ਵਾਲਾ ਹੈ, ਤੇ ਤੂੰ ਇਲਾਵਾ ਹੋਰ ਕੋਈ ਵੀ ਨਹੀਂ ਹੈ। ਤੂੰ ਦਾਨਾ ਤੂੰ ਬੀਨਾ, ਮੈਂ ਵਿਚਾਰ ਕਿਆ ਕਰੀ। ਤੂੰ ਇਤਨਾ ਦਾਨਾ ਬੀਨਾ ਹੈ, ਇਤਨਾ ਵੱਡਾ ਹੈ ਕਿ ਮੈਂ ਕੀ ਤੇਰੇ ਮਤਲਬ ਵਿਚਾਰ ਕਰ ਸਕਦਾ ਹਾਂ। ਨਾਮੇ ਚ ਸਵਾਮੀ ਬਖਸ਼ੰਦ ਤੂੰ ਹਰੀ, ਤੋ ਅਖੀਰ ਚ ਕਿਤਨਾ ਵੱਡਾ ਸਾਨੂੰ ਹੌਸਲਾ, ਸਾਨੂੰ ਪਿਆਰ, ਸਾਨੂੰ ਤਸੱਲੀ, ਸਾਨੂੰ ਕੰਫਰਟ ਦੇਣ ਲਈ ਆਖਿਆ ਹੈ ਕਿ ਉਹ ਬਖਸ਼ਿੰਦ ਹੈ। ਜੋ ਵੀ ਉਸਦੀ ਸ਼ਰਨ ਚ ਪੈ ਜਾਂਦਾ ਹੈ ਝੋਲੀ ਅੱਡ ਕੇ, ਉਸਨੂੰ ਉਹ ਬਖਸ਼ ਵੀ ਦਿੰਦਾ ਹੈ ਅਤੇ ਉਸਨੂੰ ਉਹ ਨਾਮ ਧਨ ਵੀ ਬਖਸ਼ਦਾ ਹੈ। ਇਹ ਹਨ ਸ਼ਬਦ ਦੇ ਅਰਥ। ਸੋ ਭਗਤ ਜੀ ਦੀ ਜੋ ਇਸ ਸ਼ਬਦ ਦੇ ਵਿੱਚ ਮੁੱਖ ਵਿਚਾਰ ਹੈ ਉਹ ਇਹ ਹੈ ਕਿ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਉਹਨਾਂ ਦਾ ਸਹਾਰਾ ਹੈ, ਨਾਮ ਹੀ ਉਹਨਾਂ ਦੀ ਟੇਕ ਹੈ, ਓਟ ਹੈ, ਅਤੇ ਨਾਮ ਕਰਕੇ ਉਹ ਆਪਣੇ ਆਪ ਨੂੰ ਕਦੇ ਵੀ ਗਰੀਬ ਨਹੀਂ ਸਮਝਦੇ, ਉਹ ਅਮੀਰ ਹਨ। ਇਸ ਸ਼ਬਦ ਦੇ ਦੁਆਰਾ ਅਸੀਂ ਇਸ ਹਫ਼ਤੇ ਦੇ ਵਿੱਚ ਜੋ ਗੁਰਮਤ ਦਾ ਮੋਸਟ ਸਿਗਨੀਫਿਕੈਂਟ, ਸਭ ਤੋਂ ਜ਼ਿਆਦਾ ਇੰਪੋਰਟੈਂਟ, ਸਭ ਤੋਂ ਜ਼ਿਆਦਾ ਅਹਿਮ ਇਸ਼ੂ ਹੈ ਨਾਮ, ਉਸਦੇ ਵੇਰੀਅਸ ਐਸਪੈਕਟਸ ਗੁਰਬਾਣੀ ਦੇ ਵਿੱਚੋਂ ਕਲੈਰਿਟੀ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ ਤਾਂ ਕਿ ਅਸੀਂ ਉਸ ਤੋਂ ਫਾਇਦਾ ਉਠਾ ਸਕੀਏ। ਨਾਮ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਬਾਡੀ ਐਂਡ ਸੋਲ ਹੁੰਦੀ। ਜੇ ਬਾਡੀ ਦੇ ਵਿੱਚੋਂ ਸੋਲ ਨਿਕਾਲ ਦਿੱਤੀ ਜਾਏ ਤਾਂ ਫਿਰ ਬਾਡੀ ਜੋ ਹੈ ਉਹ ਸਿਰਫ ਇੱਕ ਮੁਰਦਾ ਲਾਸ਼ ਰਹਿ ਜਾਂਦੀ ਹੈ ਜੇ ਸੋਲ ਨਿਕਾਲ ਦਿੱਤੀ ਜਾਏ। ਇਸੇ ਤਰ੍ਹਾਂ ਜਿਸ ਜੀਵਨ ਦੇ ਵਿੱਚੋਂ, ਜਿਸ ਧਰਮ ਦੇ ਵਿੱਚੋਂ, ਜਿਸ ਪ੍ਰੈਕਟਿਸ ਦੇ ਵਿੱਚੋਂ ਨਾਮ ਡਿਸਅਪੀਅਰ ਹੈ ਉੱਥੇ ਸਿਰਫ ਇੱਕ ਡੈਡ ਬਾਡੀ ਰਹਿ ਗਈ ਹੈ, ਸੋਲ ਨਹੀਂ, ਸੋਲ ਨਹੀਂ।
वो खाली है। तो धर्म दे विच अगर नाम नहीं रह गया तो फिर वो एक खोल ही खोल रह गया है, शैल ही शैल रह गया है, सबस्टेंस उस दे विचों गायब। और ये ट्रेजडी साडे नाल हुई, साडे पास कॉन्सेप्ट्स रह गए हैं, फिलॉसफी रह गई है, इंस्टीट्यूशंस रह गई हैं, पर ओ लाइफ दी फ्लावरिंग जो कि सिर्फ नाम दे प्राप्त होन नाल, नाम दे अचीव होन नाल ही होनी सी, जिस दे नाल लाइफ ने ब्लूम करना सी, फुलफिल्ड एंड कंटेंटेड महसूस करना सी, वो नहीं। जबकि गुरबाणी दे विच एक एक पन्ने पन्ने में, एक एक शब्द दे विच, एक एक लाइन दे विच सारा टोटल एम्फेसिस नाम दे उत्ते ही, नाम दे उत्ते ही। आओ थोड़े जे प्रमाण उस चीज नु सपोर्ट करन लई आप जी नु मैं सुनावा, और बहुत ही ध्यान दे नाल एक एक पंक्ति नु प्रमाण नु आप जी ने सुन। गुरु बाबा जी आखते हैं

ਨਾਨਕ ਦੇ ਘਰ ਦੇ ਵਿੱਚ ਕੇਵਲ ਨਾਮ ਹੈ, ਸਿਰਫ ਨਾਮ ਹੈ। ਔਰ ਜੇ ਨਾਮ ਨਹੀਂ ਹੈ ਤੇ ਸਿੱਖ ਨਹੀਂ, ਜੇ ਨਾਮ ਨਹੀਂ ਹੈ ਤੇ ਧਾਰਮਿਕ ਅਭਿਆਸ ਨਹੀਂ, ਜੇ ਨਾਮ ਨਹੀਂ ਹੈ ਤੇ ਕੋਈ ਗ੍ਰੋਥ ਨਹੀਂ ਹੈ। ਨਾਨਕ ਕੇ ਘਰ ਕੇਵਲ ਨਾਮ। ਵੀ ਮਸਟ ਰਾਈਟ ਡਾਊਨ ਸਮਵੇਅਰ ਇਨ ਅਵਰ ਗੁਰਦੁਆਰਾਜ਼ ਪ੍ਰੈਕਟਿਸ। ਅਗਰ ਨਾਮ ਦੀ ਪ੍ਰੈਕਟਿਸ ਨਹੀਂ ਹੈ ਤੇ ਫਿਰ ਕੋਈ ਪ੍ਰੈਕਟਿਸ ਨਹੀਂ, ਕੋਈ ਪ੍ਰੈਕਟਿਸ। ਫਿਰ ਇੱਕ ਸਿੰਗਿੰਗ ਇੰਡਸਟਰੀ ਹੈ ਵਿਚ ਕੀਪਸ ਔਨ ਕਮਿੰਗ ਐਂਡ ਗੋਇੰਗ। ਨਾਨਕ ਕੇ ਘਰ ਕੇਵਲ ਨਾਮ, ਇਸ ਨੂੰ ਯਾਦ ਰੱਖੋ। ਨਾਨਕ ਕੇ ਘਰ ਕੇਵਲ ਨਾਮ, ਸਿਰਫ ਨਾਮ ਹੈ ਨਾਨਕ ਦੇ ਘਰ ਦੇ ਵਿੱਚ। ਔਰ ਮਹਾਰਾਜ ਜੀ ਹੋਰ ਆਖਦੇ ਹਨ, ਕਲਯੁਗ ਨਾਮ ਪ੍ਰਧਾਨ ਪਦਾਰਥ। ਇਸ ਦਾ ਮਤਲਬ, ਬਿਕੋਜ਼ ਨਾਓ ਡੇਜ਼ ਦੇਰ ਆਰ ਸੋ ਮੈਨੀ ਟੈਕਨੀਕਸ ਪੀਪਲ ਆਰ ਟੀਚਿੰਗ, ਪ੍ਰਧਾਨ ਪਦਾਰਥ ਦਾ ਮਤਲਬ ਦਿਸ ਇਜ਼ ਦ ਸੁਪਰੀਮ ਟੈਕਨੀਕ, ਦ ਹਾਈਐਸਟ ਮੈਥਡ, ਦ ਮੋਸਟ ਸਕਸੈਸਫੁਲ ਮੈਥਡ ਕਲਯੁਗ ਦੇ ਵਿੱਚ ਹੈ ਤੇ ਉਹ ਨਾਮ ਹੈ, ਨਾ ਯੋਗਾ ਹੈ। ਨਾ ਫਿਲਾਸਫੀ ਹੈ, ਨਾ ਗਿਆਨ ਹੈ, ਸਿਰਫ ਇੱਕ ਨਾਮ। ਕਲਯੁਗ ਨਾਮ ਪ੍ਰਧਾਨ ਪਦਾਰਥ, ਪ੍ਰਧਾਨ ਦਾ ਮਤਲਬ ਸਭ ਤੋਂ ਜ਼ਿਆਦਾ ਉੱਚੀ ਥਾਂ ਰੱਖਣ ਵਾਲਾ ਪਦਾਰਥ, ਜੋ ਸਬਸਟੈਂਸ ਹੈ, ਜੋ ਟੈਕਨੀਕ ਹੈ, ਵੇ ਹੈ, ਮੈਥਡ ਹੈ, ਮਹਾਰਾਜ ਜੀ ਕਹਿੰਦੇ ਉਹ ਨਾਮ ਹੈ। ਕਲਯੁਗ ਨਾਮ ਪ੍ਰਧਾਨ ਪਦਾਰਥ, ਭਗਤ ਜਨਾ ਉਧਰੇ, ਜਿਸ ਦੇ ਨਾਲ ਭਗਤ ਜਨਾ ਦਾ ਉਧਾਰ ਹੋ ਜਾਂਦਾ। ਗੁਰੂ ਮਹਾਰਾਜ ਜੀ ਆਖਦੇ ਹਨ, ਸਾਰਾ ਸੰਸਾਰ ਰੋਗੀ ਹੈ, ਸਾਰੇ ਸੰਸਾਰ ਚ ਅਸੀਂ ਵੀ ਆ ਜਾਂਦੇ, ਵੀ ਆਲ ਆਰ ਸਿਕ। ਸਾਰਾ ਸੰਸਾਰ ਜੇ ਰੋਗੀ ਹੈ ਤਾਂ ਵੀ ਆਰ ਨਾਟ ਐਗਜ਼ੈਂਪਟਡ, ਅਸੀਂ ਵੀ ਰੋਗੀ। ਹਉਮੈ ਰੋਗ ਮਾਨੁਖ ਕੋ ਦੀਨਾ, ਹਉਮੈ ਦਾ ਰੋਗ ਹੈ। ਗੁਰੂ ਮਹਾਰਾਜ ਜੀ ਆਖਦੇ ਨਾਨਕ ਦੇ ਘਰ ਦੇ ਵਿੱਚ ਅਗਰ ਇਸ ਰੋਗ ਦੀ ਕੋਈ ਦਵਾਈ ਹੈ, ਸਾਰਾ ਸੰਸਾਰ ਰੋਗੀ ਹੈ ਅਤੇ ਰੋਗ ਦੀ ਅਗਰ ਕੋਈ ਦਵਾਈ ਹੈ, ਸੰਸਾਰ ਰੋਗੀ ਨਾਮ ਦਾਰੂ। ਕਹਿੰਦੇ ਸਾਰਾ ਸੰਸਾਰ ਰੋਗੀ ਹੈ ਤੇ ਸਿਰਫ ਨਾਮ ਹੀ ਇੱਕ ਦਾਰੂ ਹੈ, ਨਾਮ ਹੀ ਇੱਕ ਇਲਾਜ ਹੈ, ਹੋਰ ਕੋਈ ਵੀ ਇਲਾਜ ਨਹੀਂ ਹੈ।

0: ਦੁੱਖ ਪੇਨ ਸਫਰਿੰਗ ਮਿਜ਼ਰੀ ਇਹ ਤੇ ਕਹਿੰਦੇ ਜ਼ਹਿਰ ਹੈ ਲਾਈਫ ਚ ਪੋਇਜ਼ਨ ਹੈ ਦੁੱਖ ਮੋਹਰਾ ਮੋਹਰਾ ਮੈਨੇ ਪੋਇਜ਼ਨ ਜਿਤਨੇ ਵੀ ਸਾਡੀ ਲਾਈਫ ਚ ਪੇਨ ਹੈ ਮਿਜ਼ਰੀ ਹੈ ਦਰਦ ਹੈ ਸਫਰਿੰਗ ਹੈ ਉਹ ਕਹਿੰਦੇ ਇੱਕ ਜ਼ਹਿਰ ਹੈ ਹੁਣ ਉਸ ਜ਼ਹਿਰ ਦਾ ਇਲਾਜ ਕੀ ਹੈ ਮਾਰਨ ਲਫ਼ਜ਼ ਵਰਤਿਆ ਹੈ ਮਾਰਨ ਦਾ ਮਤਲਬ ਹੁੰਦਾ ਮਸਾਲੇ ਪਾ ਕੇ ਦਵਾਈ ਜੋ ਤਿਆਰ ਕੀਤੀ ਜਾਵੇ ਅਰਬਜ਼ ਵਗੈਰਾ ਪਾ ਕੇ ਜੋ ਦਵਾਈ ਤਿਆਰ ਕੀਤੀ ਜਾਵੇ ਕਹਿੰਦੇ ਉਸਨੂੰ ਮਾਰਨ ਆਖਦੇ ਹਨ ਅਗਰ ਪੇਨ ਐਂਡ ਸਫਰਿੰਗ ਲਾਈਫ ਦੇ ਵਿੱਚ ਪੋਇਜ਼ਨ ਹੈ ਤੇ ਉਸ ਪੋਇਜ਼ਨ ਨੂੰ ਕਿਹੜੀ ਚੀਜ਼ ਮਾਰ ਸਕਦੀ ਹੈ ਬਹੁਤ ਜ਼ਿਆਦਾ ਧਿਆਨ ਦਿਓ ਟ੍ਰਾਈ ਟੂ ਬੀ ਫੋਕਸਡ ਦੁੱਖ ਮੋਹਰਾ ਦੁੱਖ ਜ਼ਹਿਰ ਹੈ ਉਸ ਜ਼ਹਿਰ ਨੂੰ ਮਾਰਨ ਦੇ ਵਾਸਤੇ ਇਹ ਬੜੀਆਂ ਇਨਕਰੇਜਿੰਗ ਲਾਈਨਸ ਹਨ ਇਨ ਦੀ ਸੈਂਸ ਕਿ ਜਿਸ ਕਿਸੇ ਇਨਸਾਨ ਦੀ ਜ਼ਿੰਦਗੀ ਚ ਅੱਤ ਦੁੱਖ ਹੈ ਸਫਰਿੰਗ ਹੈ ਮਿਜ਼ਰੀਜ਼ ਹਨ ਉਹਦੇ ਵਾਸਤੇ ਇੱਕ ਸੋਲੂਸ਼ਨ ਦੱਸਿਆ ਜਾ ਰਿਹਾ ਹੈ ਇੱਕ ਵੇ ਆਊਟ ਹੈ ਇੱਕ ਹੋਪਲੈਸਨੈਸ ਸਿਚੁਏਸ਼ਨ ਦੇ ਵਿੱਚ ਇੱਕ ਹੋਪ ਦਿਖਾਈ ਜਾ ਰਹੀ ਹੈ ਕਿ ਤੁਹਾਨੂੰ ਵਰੀਡ ਹੋਣ ਦੀ ਲੋੜ ਨਹੀਂ ਚਿੰਤਾ ਕਰਨ ਦੀ ਲੋੜ ਨਹੀਂ ਅਗਰ ਜ਼ਿੰਦਗੀ ਚ ਪੋਇਜ਼ਨ ਆ ਗਈ ਹੈ ਦੁੱਖ ਦਰਦ ਪਰੇਸ਼ਾਨੀਆਂ ਆ ਗਈਆਂ ਹਨ ਤਾਂ ਮਹਾਰਾਜ ਜੀ ਆਖਦੇ ਨੇ ਮਾਰਨ ਮਾਰਨ ਦਾ ਮਤਲਬ ਮਸਾਲੇ ਪਾ ਕੇ ਕੀਤੀ ਹੋਈ ਤਿਆਰ ਦਵਾਈ ਜਿਹੜੀ ਦਵਾਈ ਹੈ ਉਸ ਜ਼ਹਿਰ ਨੂੰ ਮੁਕਾ ਸਕਦੀ ਹੈ ਕਹਿੰਦੇ ਹਨ ਉਹ ਹੈ ਹਰ ਨਾਮ ਵਾਹਿਗੁਰੂ ਦਾ ਨਾਮ ਦੁੱਖ ਮਹਾਰਾ ਮਾਰਨ ਹਰ ਨਾਮ ਦੁੱਖ ਨੂੰ ਮਾਰਨ ਵਾਲਾ ਸ਼ਕਤੀ ਰੱਖਣ ਵਾਲਾ ਇੱਕ ਹੀ ਪਦਾਰਥ ਹੈ ਵਾਹਿਗੁਰੂ ਦਾ ਨਾਮ ਸੋ ਨਾਨਕ ਕੇ ਘਰ ਸਾਰੇ ਬੋਲੋ ਕੇਵਲ ਨਾਮ ਇਸ ਪੰਕਤੀ ਨੂੰ ਯਾਦ ਕਰਨਾ ਹੈ ਵੀ ਵਿਲ ਗੋ ਆਨ ਰਿਪੀਟਿੰਗ ਦਿਸ ਲਾਈਨ ਐਵਰੀ ਡੇ ਨਾਨਕ ਕੇ ਘਰ ਕੇਵਲ ਨਾਮ ਸੋ ਮੇਰੇ ਤੋਂ ਬਾਅਦ ਬੋਲਦਾ ਕਰੋ ਕਿਤਨੇ ਨਾਲ ਕੋਈ ਆਪ ਦੀ ਥਕਾਵਟ ਨਹੀਂ ਹੋ ਜਾਏਗੀ ਨਾਨਕ ਕੇ ਘਰ ਦੁਨੀਆਂ ਦੇ ਵਿੱਚ ਬਹੁਤ ਜ਼ਿਆਦਾ ਇਗਨੋਰੈਂਸ ਹੈ ਬਹੁਤ ਜ਼ਿਆਦਾ ਡਾਰਕਨੈਸ ਹੈ ਨਾ ਸਮਝੀ ਹੈ ਅਗਿਆਨਤਾ ਹੈ ਤਾਂ ਮਹਾਰਾਜ ਜੀ ਨੂੰ ਪੁੱਛੀਏ ਮਹਾਰਾਜ ਇਤਨੀ ਅਗਿਆਨਤਾ ਹੈ ਇਤਨੀ ਨਾ ਸਮਝੀ ਹੈ ਇਤਨਾ ਅੰਧੇਰਾ ਹੈ ਤੇ ਆਪ ਜੀ ਦੇ ਕੋਲ ਕੀ ਇੰਤਜ਼ਾਮ ਹੈ ਇਸ ਅੰਧੇਰੇ ਨੂੰ ਦੂਰ ਕਰਨ ਦਾ ਚਾਨਣ ਜਗਾਉਣ ਦਾ ਤੇ ਗੁਰੂ ਮਹਾਰਾਜ ਜੀ ਆਖਦੇ ਹਨ
1: ਦੀਵਾ ਮੇਰਾ ਇੱਕ ਨਾਮ
0: ਕਹਿੰਦੇ ਨਾਮ ਹੀ ਇੱਕ ਉਹ ਦੀਵਾ ਹੈ ਜਿਹੜਾ ਹਿਊਮਨ ਲਾਈਫ ਦੇ ਵਿੱਚੋਂ ਡਾਰਕਨੈਸ ਨੂੰ ਸੋਸਾਇਟੀ ਦੇ ਵਿੱਚੋਂ ਡਾਰਕਨੈਸ ਨੂੰ ਪੂਰੇ ਗਲੋਬਲ ਲੈਵਲ ਦੇ ਉੱਤੇ ਡਾਰਕਨੈਸ ਨੂੰ ਇਗਨੋਰੈਂਸ ਨੂੰ ਇਲਿਟਰੇਸੀ ਨੂੰ ਜੋ ਦੂਰ ਕਰ ਸਕਦਾ ਹੈ ਉਹ ਸਿਰਫ ਨਾਮ ਦਾ ਦੀਵਾ ਹੈ ਕਹਿੰਦੇ ਮੈਂ ਨਾਮ ਦਾ ਦੀਵਾ ਲੈ ਕੇ ਆਇਆ ਅਤੇ ਆਪ ਦੇਖਦੇ ਹੋ ਜਦੋਂ ਦੀਵਾ ਬਲਦਾ ਹੈ ਤਾਂ ਆਹਿਸਤਾ ਆਹਿਸਤਾ ਕਿਹੜੀ ਚੀਜ਼ ਹੈ ਜਿਹੜੀ ਬਰਨ ਹੋ ਜਾਂਦੀ ਹੈ ਜਿਹੜੀ ਸੋਖ ਹੋ ਜਾਂਦੀ ਹੈ ਜਿਹੜੀ ਖਤਮ ਹੁੰਦੀ ਹੈ ਉਹ ਤੇਲ ਹੁੰਦਾ ਹੈ ਤੇਲ ਖਤਮ ਹੁੰਦਾ ਜਾਂਦਾ ਹੈ ਮਹਾਰਾਜ ਜੀ ਆਖਦੇ ਹਨ ਸਾਡੀ ਸਾਰੀ ਜ਼ਿੰਦਗੀ ਦੇ ਜਿਹੜੇ ਦੁੱਖ ਹਨ ਉਹਨਾਂ ਨੂੰ ਸਮਝੋ ਤੇਲ ਦੇ ਵਿੱਚ ਨਾਮ ਦਾ ਦੀਵਾ ਜਗਾ ਦਿਓ ਨਾਮ ਦੀ ਬੱਤੀ ਜਗਾ ਦਿਓ ਨਾਮ ਦੀ ਬੱਤੀ ਸਾਰੇ ਹੀ ਦੁੱਖਾਂ ਨੂੰ ਬਰਨ ਕਰਕੇ ਰੱਖ ਰਹੇਗੀ ਜਿਸ ਤਰ੍ਹਾਂ ਜਗਦਾ ਹੋਇਆ ਦੀਵਾ ਤੇਲ ਨੂੰ ਬਰਨ ਕਰ ਦਿੰਦਾ ਹੈ

0: ਫਿਰ ਮਹਾਰਾਜ ਜੀ ਨੂੰ ਪੁੱਛੀ, ਮਹਾਰਾਜ ਧਰਮ ਦੇ ਵਿੱਚ ਪੂਜਾ ਦਾ ਬੜਾ ਅਸਥਾਨ ਹੈ, ਪੂਜਾ ਧੂਫ ਬੱਤੀ ਬਾਲੋ, ਜਲ ਛਿੜਕੋ, ਫੁੱਲ ਲਿਆਓ, ਟੱਲੀਆਂ ਵਜਾਓ, ਸੰਖ ਵਜਾਓ, ਬਹੁਤ ਕਿਸਮ ਦੇ ਨਾਲ ਲੋਕ ਪੂਜਾ ਕਰਦੇ ਹਨ, ਵਰਸ਼ਿਪ ਕਰਦੇ ਹਨ। ਆਪ ਜੀ ਕੀ ਸੁਜੈਸਟ ਕਰਦੇ ਹੋ, ਪੂਜਾ ਕਿਵੇਂ ਕੀਤੀ ਜਾਣੀ ਚਾਹੀਦੀ? ਮਹਾਰਾਜ ਜੀ ਆਖਦੇ ਹਨ, ਸਾਡੇ ਘਰ ਦੇ ਵਿੱਚ ਨਾਮ ਹੀ ਪੂਜਾ ਹੈ, ਹੋਰ ਕੋਈ ਪੂਜਾ ਨਹੀਂ ਹੈ, ਨਾਮ ਜਪਣਾ ਹੀ ਪੂਜਾ ਹੈ। ਇਹ ਬਾਬਾ ਜੀ ਦਾ ਜੋ ਨਾਮ ਦੇ ਪ੍ਰਤੀ ਵਿਚਾਰ ਆਪ ਜੀ ਨੂੰ ਸੁਣਾ ਰਹੇ ਹਨ। ਕਹਿੰਦੇ ਹਨ,
1: ਪੂਜਾ ਕੀਚੇ ਨਾਮ ਧਿਆਈਏ,
0: ਨਾਮ ਨੂੰ ਧਿਆਉਣਾ ਹੀ ਪੂਜਾ ਕਰਨਾ ਹੈ। ਜੋ ਨਾਮ ਨਹੀਂ ਧਿਆਉਂਦਾ, ਬਾਕੀ ਰਿਚੁਅਲਸ ਕਰੀ ਜਾਂਦਾ ਹੈ, ਉਹ ਬਾਹਰ ਬਾਹਰ ਹੈ, ਬਾਹਰ ਬਾਹਰ ਹੈ, ਉਹ ਪੂਜਾ ਨਹੀਂ। ਪੂਜਾ ਉਦੋਂ ਹੁੰਦੀ ਹੈ ਜਦੋਂ ਕਿਸੇ ਦਾ ਨਾਮ ਦਿਲ ਚ ਵਸ ਜਾਏ, ਉਹ ਪੂਜਾ ਹੁੰਦੀ ਹੈ। ਕਹਿੰਦੇ ਹਨ, ਸਾਡੇ ਘਰ ਦੇ ਵਿੱਚ ਪੂਜਾ ਵੀ ਨਾਮ ਜਪਣਾ ਹੀ ਹੈ, ਹੋਰ ਕੋਈ ਪੂਜਾ ਨਹੀਂ ਹੈ। ਕਿਤਨਾ ਸਿੰਪਲ ਹੈ,
1: ਪੂਜਾ ਕੀਚੇ ਨਾਮ ਧਿਆਈਏ, ਬਿਨ ਨਾਵੇ ਪੂਜ ਨਾ ਹੋਏ।
0: ਨਾਮ ਜਪਣ ਤੋਂ ਬਿਨਾਂ ਕੋਈ ਪੂਜਾ ਨਹੀਂ ਹੋ ਸਕਦੀ। ਸੋ ਇੱਥੋਂ ਅੱਜ ਸਾਨੂੰ ਸਮਝ ਲੈਣਾ ਚਾਹੀਦਾ, ਔਰ ਸਮਝ ਕੇ ਆਪਣੀ ਡਾਇਰੈਕਸ਼ਨ ਵੀ ਮੋੜ ਲੈਣੀ ਚਾਹੀਦੀ ਹੈ। ਮੇਰਾ ਸੁਣਨਾ ਹੀ ਨਹੀਂ ਚਾਹੀਦਾ, ਅਮਲ ਵੀ ਕਰਨਾ ਚਾਹੀਦਾ। ਅਗਰ ਅਸੀਂ ਨਾਮ ਜਪ ਰਹੇ ਹਾਂ ਤਾਂ ਸਮਝ ਲਓ ਅਸੀਂ ਪੂਜਾ ਕਰ ਰਹੇ ਹਾਂ, ਅਗਰ ਅਸੀਂ ਰੋਜ਼ਾਨਾ ਨਾਮ ਨਹੀਂ ਜਪਦੇ ਤਾਂ ਕੋਈ ਪੂਜਾ ਨਹੀਂ ਕਰਦੇ। ਬਾਬਾ ਜੀ ਅਗਲੇ ਦਿਨ ਪੂਜਾ ਕੀਚੇ ਨਾਮ ਤੇ ਆਈਏ, ਬਿਨ ਨਾਵੇ ਪੂਜ ਨਾ ਹੋ। ਮਹਾਰਾਜ ਜੀ ਆਪ ਜੀ ਦਾ ਤੀਰਥਾਂ ਦੇ ਸੰਬੰਧ ਚ ਕੀ ਖਿਆਲ ਹੈ? ਸਪਿਰਚੁਅਲ ਕੁਐਸਟ ਦੇ ਵਿੱਚ ਇਨਲਾਈਟਨਮੈਂਟ ਅਟੇਨ ਕਰਨ ਦੇ ਵਾਸਤੇ, ਦੁੱਖਾਂ ਦਾ ਛੁਟਕਾਰਾ ਪਾਉਣ ਦੇ ਵਾਸਤੇ ਲੋਕ ਤੀਰਥਾਂ ਤੇ ਜਾਂਦੇ ਹਨ, ਪਿਲਗ੍ਰਿਮੇਜਸ ਤੇ ਜਾਂਦੇ ਹਨ, ਜਿਹਨਾਂ ਨੂੰ ਹੋਲੀ ਪਲੇਸਿਸ ਆਖਿਆ ਜਾਂਦਾ ਹੈ। ਇਸ ਦੇਰ ਇਜ਼ ਸੱਚ ਥਿੰਗ। ਮਹਾਰਾਜ ਜੀ ਆਖਦੇ ਹਨ, ਸਾਡੇ ਵਾਸਤੇ ਨਾਮ ਜਪਣਾ ਹੀ ਤੀਰਥ ਤੇ ਜਾਣਾ ਹੈ, ਕਿਉਂਕਿ ਜੋ ਨਾਮ ਜਪੇਗਾ ਉਹ ਖੁਦ ਹੀ ਤੀਰਥ ਬਣ ਜਾਏਗਾ, ਖੁਦ ਹੀ ਤੀਰਥ ਬਣ ਜਾਏਗਾ। ਸਾਡੇ ਵਾਸਤੇ ਤੀਰਥ ਤੇ ਜਾਣਾ ਵੀ ਨਾਮ ਜਪਣਾ ਹੀ। ਕਹਿੰਦੇ ਹਨ,
1: ਤੀਰਥ ਨਾਵਣ ਜਾ, ਤੀਰਥ ਨਾਮ ਹੈ,
0: ਤੀਰਥ ਵੀ ਨਾਮ ਹੈ।

ਰੱਬ ਦੀ ਪੂਜਾ ਵੀ ਸਾਡੇ ਘਰ ਦੇ ਵਿੱਚ ਨਾਮ ਜਪਣਾ ਹੀ। ਅਖੀਰਲੀ ਜੋ ਪੰਕਤੀ ਹੈ ਉਹ ਤੇ ਬਹੁਤ ਹੀ ਕਮਾਲ ਦੀ ਹੈ ਕਿ ਗੁਰੂ ਮਹਾਰਾਜ ਜੀ ਨੇ ਇਹ ਆਖਿਆ ਹੈ ਕਿ ਮਹਾਰਾਜ ਜੀ ਗੁਰੂ ਦੀ ਸੇਵਾ ਕਿਵੇਂ ਕਰੀਏ, ਗੁਰੂ ਦੀ ਸੇਵਾ ਕਿਵੇਂ ਕਰੀਏ। ਕਹਿੰਦੇ ਨਾਮ ਜਪਣਾ ਹੀ ਗੁਰੂ ਦੀ ਸੇਵਾ ਵੀ ਹੈ। ਜੇ ਤੁਸੀਂ ਨਾਮ ਨਹੀਂ ਜਪਦੇ ਤਾਂ ਉਦਾਂ ਸਭ ਕੁਝ ਕਰਦੇ ਹੋ, ਦਿਨ ਰਾਤ ਮਿਹਨਤ ਕਰਦੇ ਹੋ। ਕਈਆਂ ਨੂੰ ਹੁੰਦਾ ਹੈ, ਕਈ ਸੱਜਣ ਬਹੁਤ ਸੇਵਾ ਕਰਦੇ ਹਨ, ਪਰ ਮਹਾਰਾਜ ਜੀ ਦੀ ਪੰਕਤੀ ਹੁਣ ਸੁਣੋ।

Try to remember this line. Naam hamare guru ki se. Kyunki guru di seva de vaste bahut hi consciousness level jo hai oh evolved hona chahida hai. Nahi to insaan thaan te seva karan di bajaye beadbi kari jayega. Gustakhi kari jayega. Aur seva karan de naal homme vadhai jayega. Par naam hai jo us di aatmak avastha nu ਉੱਚਿਆਂ ਉਠਾਏਗਾ ਹੰਕਾਰ ਨੂੰ ਮਿਟੇਗਾ ਅਤੇ ਉਸ ਦੇ ਵਿੱਚ ਹੀ ਸਿਰਫ ਗੁਰੂ ਦੀ ਖੁਸ਼ੀ ਹੋਰ ਕਿਸੇ ਗੱਲ ਚ ਗੁਰੂ ਦੀ ਖੁਸ਼ੀ ਨਹੀਂ ਹੁਣ ਤੱਕ ਆਪ ਜੀ ਨੇ ਇਹ ਸੁਣਿਆ ਭਗਤ ਨਾਮਦੇਵ ਜੀ ਆਖਦੇ ਹਨ ਨਾਮ ਮੈਂ ਅੰਧਾ ਹਾਂ ਜੀਵਨ ਦੇ ਰਸਤੇ ਉੱਤੇ ਜੇ ਨਾਮ ਦੀ ਛੜੀ ਮੇਰੇ ਹੱਥ ਵਿੱਚ ਨਹੀਂ ਹੈ ਤੇ ਮੈਂ ਚੱਲ ਨਹੀਂ ਸਕਦਾ ਕਿਤੇ ਪਹੁੰਚ ਨਹੀਂ ਸਕਦਾ ਨਾਮ ਕਹਿੰਦੇ ਮੇਰੇ ਜੀਵਨ ਦਾ ਆਧਾਰ ਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ ਦੇ ਬਾਣੀ ਦੇ ਵਿੱਚੋਂ ਜੋ ਮੈਂ ਪ੍ਰਮਾਣ ਦਿੱਤੇ ਹਨ ਉਹ ਇਹ ਕਹਿੰਦੇ ਹਨ ਕਿ ਨਾਮ ਹੀ ਨਾਮ ਹੈ ਸਾਡੇ ਘਰ ਦੇ ਵਿੱਚ ਨਾਨਕ ਕੇ ਘਰ ਭੁੱਲ ਗਏ ਕੇਵਲ ਨਾਮ ਨਾਨਕ ਕੇ ਘਰ ਕੇਵਲ ਨਾਮ ਕਹਿੰਦੇ ਸਾਡੇ ਘਰ ਚ ਸਿਰਫ ਕੇਵਲ ਨਾਮ ਹੈ ਹੋਰ ਕੁਛ ਨਹੀਂ ਨਾਨਕ ਕੇ ਘਰ ਕੇਵਲ ਨਾਮ ਨਾਨਕ ਦੇ ਘਰ ਦੇ ਵਿੱਚ ਸੁਪਰੀਮ ਟੈਕਨੀਕ ਜੋ ਹੈ ਮੈਥਡ ਜੋ ਹੈ ਵੇ ਜੋ ਹੈ ਉਹ ਸਿਰਫ ਨਾਮ ਹੈ ਹੋਰ ਕੁਛ ਨਹੀਂ ਹੈ ਕਲਯੁਗ ਨਾਮ ਪ੍ਰਧਾਨ ਪਦਾਰਥ ਭਗਤ ਜੀ ਨਾਲ ਉਧਰੇ ਸਾਰਾ ਸੰਸਾਰ ਰੋਗੀ ਹੈ ਉਸਦਾ ਇੱਕ ਹੀ ਦਾਰੂ ਹੈ ਇੱਕ ਹੀ ਇਲਾਜ ਹੈ ਉਹ ਕੀ ਹੈ ਨਾਮ ਸੰਸਾਰ ਦੇ ਵਿੱਚ ਬਹੁਤ ਇਗਨੋਰੈਂਸ ਹੈ ਅੰਧੇਰਾ ਹੈ ਤੇ ਦੀਵਾ ਕੀ ਹੈ ਨਾਮ ਲੋਕ ਅਤਿਅੰਤ ਲੋਕ ਤੀਰਥਾਂ ਤੇ ਤੁਰੇ ਫਿਰਦੇ ਹਨ ਗੁਰੂ ਜੀ ਮਹਾਰਾਜ ਕਹਿੰਦੇ ਹਨ ਤੀਰਥ ਵੀ ਨਾਮ ਹੀ ਹੈ ਨਾਮ ਜਪਣਾ ਹੀ ਤੀਰਥ ਇਸ਼ਨਾਨ ਹੈ ਨਾਮ ਜਪਣਾ ਹੀ ਤੀਰਥ ਇਸ਼ਨਾਨ ਹੈ ਕਹਿੰਦੇ ਨਾਮ ਹੀ ਸਾਡੇ ਵਾਸਤੇ ਵੇਦ ਸ਼ਾਸਤਰ ਹੈ ਨਾਮ ਹੀ ਸਾਡੇ ਵਾਸਤੇ ਨਾਮ ਜਪਣਾ ਹੀ ਰੱਬ ਦੀ ਪੂਜਾ ਹੈ ਅਤੇ ਨਾਮ ਜਪਣਾ ਹੀ ਗੁਰੂ ਦੀ ਸੇਵਾ ਹੈ ਸੋ ਇਹ ਹੈ ਨਾਮ ਦੀ ਇੰਪੋਰਟੈਂਸ ਸਮਾਂ ਸਮਾਪਤ ਹੈ ਅੱਜ ਸਿਰਫ ਉਸ ਵਿਚਾਰ ਨੂੰ ਸਾਢੇ ਅੱਠ ਤੱਕ ਸੋ ਹੁਣ ਤੱਕ ਅਸਾਂ ਇਹ ਸੁਣਿਆ ਹੈ ਕੀਰਤਨ ਦਾ ਪਹਿਲਾ ਹਿੱਸਾ ਕਿ ਗੁਰੂ ਬਾਬਾ ਜੀ ਦੇ ਘਰ ਦੇ ਵਿੱਚ ਕੇਵਲ ਨਾਮ ਹੈ ਨਾਮ ਹੀ ਦਵਾਈ ਹੈ ਨਾਮ ਹੀ ਦੀਵਾ ਹੈ ਨਾਮ ਹੀ ਤੀਰਥ ਹੈ ਨਾਮ ਹੀ ਪੂਜਾ ਹੈ ਨਾਮ ਜਪਣਾ ਹੀ ਸੇਵਾ ਆਓ ਪਿਆਰ ਨਾਲ ਇੱਕ ਦਫਾ ਉਸ ਪੰਕਤੀ ਨੂੰ ਹੁਣ ਗਾਈਏ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ ਮੈਂ ਅੰਧਲੇ ਦੀ ਟੇਕ ਛੜੀ ਸੋਟੀ ਕਹਿੰਦੇ ਉਹ ਵਾਹਿਗੁਰੂ ਤੇਰਾ ਨਾਮ ਹੈ ਉਸ ਤੋਂ ਬਿਨਾਂ ਮੈਂ ਚੱਲ ਨਹੀਂ ਸਕਦਾ ਅਤੇ ਜੋ ਵਾਹਿਗੁਰੂ ਦੇ ਉਸ ਨਾਮ ਦੀ ਛੜੀ ਤੋਂ ਬਿਨਾਂ ਚੱਲਣ ਦੀ ਕੋਸ਼ਿਸ਼ ਕਰਦੇ ਹਨ ਉਹ ਗਿੱਟੇ ਗੋਡੇ ਜ਼ਰੂਰ ਤੁੜਾਣਗੇ ਉਹ ਗਿਰਨਗੇ ਚੋਟਾਂ ਖਾਣਗੇ ਸੋ ਆਓ ਵਾਹਿਗੁਰੂ ਜੀ ਦੇ ਨਾਮ ਨੂੰ ਆਪਣਾ ਆਸਰਾ ਬਣਾਈਏ ਸਮਝੀਏ ਅਤੇ ਗਾਈਏ ਫਿਰ ਕੀਰਤਨ ਦਾ ਥੋੜਾ ਜਿਹਾ ਅਗਲਾ ਹਿੱਸਾ ਮੈਂ ਆਪ ਦੀ ਸੇਵਾ ਰੱਖਾਂਗਾ

ਕਹਿੰਦੇ ਹਨ ਮਾਰੂ ਮੀਂਹ ਨਾ ਤ੍ਰਿਪਿਆ, ਜੋ ਡੈਜ਼ਰਟ ਹੁੰਦਾ ਹੈ, ਮਾਰੂ ਥਲ ਹੁੰਦਾ ਹੈ, ਜਿਤਨਾ ਮਰਜ਼ੀ ਮੀਂਹ ਪਈ ਜਾਏ ਉਹ ਸੁੱਕਾ ਹੀ ਰਹਿੰਦਾ। ਮਾਰੂ ਮੀਂਹ ਨਾ ਤ੍ਰਿਪਿਆ, ਉਹ ਮੀਂਹ ਦੇ ਨਾਲ ਤ੍ਰਿਪਤ ਨਹੀਂ ਹੁੰਦਾ, ਉਹ ਸੁੱਕੇ ਦਾ ਸੁੱਕਾ ਹੀ ਰਹਿ ਜਾਂਦਾ। ਮਾਰੂ ਮੀਂਹ ਨਾ ਤ੍ਰਿਪਿਆ, ਅੱਗੀ ਲਹਿ ਨਾ ਭੁੱਖ। ਜਿਸ ਤਰ੍ਹਾਂ ਮਾਰੂ ਥਲ ਦੀ ਪਾਣੀ ਦੇ ਨਾਲ ਕਦੇ ਵੀ ਉਸਨੂੰ ਰਜੇਵਾ ਨਹੀਂ ਆਉਂਦਾ, ਰੱਜਦਾ ਨਹੀਂ ਹੈ, ਇਟ ਵਾਂਟਸ ਮੋਰ ਐਂਡ ਮੋਰ ਐਂਡ ਮੋਰ ਐਂਡ ਮੋਰ। ਅੱਗੀ ਲਹਿ ਨਾ ਭੁੱਖ, ਅੱਗ ਚ ਜਿਤਨੀਆਂ ਮਰਜ਼ੀ ਲੱਕੜਾਂ ਪਾਈ ਜਾਓ, ਅੱਗ ਵੀ ਕਦੇ ਲੱਕੜਾਂ ਨਾਲ ਰੱਜਦੀ ਨਹੀਂ ਹੈ, ਹੋਰ ਚਾਹੁੰਦੀ ਹੈ, ਹੋਰ ਚਾਹੁੰਦੀ ਹੈ। ਰਾਜਾ ਰਾਜ ਨਾ ਤ੍ਰਿਪਿਆ, ਰਾਜਾ ਕੋਈ ਵੀ ਰਾਜ ਕਰਕੇ ਰੱਜਦਾ ਨਹੀਂ ਹੈ ਕਿ ਹੁਣ ਹੋਰ ਮੈਂ ਰਾਜ ਕਰਨਾ ਚਾਹੁੰਦਾ ਨਹੀਂ, ਉਸਨੂੰ ਉਤਾਰਨਾ ਹੀ ਪੈਂਦਾ। ਰਾਜਾ ਰਾਜ ਨਾ ਤ੍ਰਿਪਿਆ, ਜਿਵੇਂ ਉਹ ਵੀ ਕਦੇ ਤ੍ਰਿਪਤ ਨਹੀਂ ਹੁੰਦਾ। ਸਾਇਰ ਭਰੇ ਕਿ ਸੁੱਕ, ਇਹ ਜਿਹੜੇ ਸਮੁੰਦਰ ਹਨ, ਜਿਨ੍ਹਾਂ ਮਰਜ਼ੀ ਇਹਨਾਂ ਦੇ ਵਿੱਚ ਕੁਝ ਸਿੱਟੀ ਜਾਓ, ਇਹ ਵੀ ਕਦੇ ਸੁੱਕਦੇ ਨਹੀਂ ਹਨ, ਭਰਦੇ ਨਹੀਂ ਹਨ। ਗੁਰੂ ਮਹਾਰਾਜ ਜੀ ਕਹਿੰਦੇ ਹਨ ਮੇਰੇ ਅੰਦਰ ਨਾਮ ਦੀ ਜੋ ਭੁੱਖ ਹੈ, ਨਾਮ ਦੀ ਜੋ ਪਿਆਸ ਹੈ, ਕਹਿੰਦੇ ਉਹ ਵੀ ਇਸ ਤਰ੍ਹਾਂ ਦੀ ਹੈ ਕਿ ਉਹ ਕਦੇ ਰੱਜਣ ਵਾਲੀ ਨਹੀਂ ਹੈ। ਮੈਂ ਨਾਮ ਦੇ ਮੁਤਲਕ ਜਿਤਨਾ ਮਰਜ਼ੀ ਪੁੱਛੀ ਜਾਵਾਂ, ਮੈਂ ਕਦੇ ਰੱਜਦਾ ਨਹੀਂ। ਨਾਮ ਦੀ ਸੀਕਿੰਗ ਜੋ ਹੈ ਇਤਨੀ ਇੰਟੈਂਸ ਹੈ ਕਿ ਉਸ ਦੀ ਜੋ ਇੱਛਾ ਹੈ ਉਸਨੂੰ ਪ੍ਰਾਪਤ ਕੀਤੇ ਤੋਂ ਬਿਨਾਂ ਕਹਿੰਦੇ ਮੈਂ ਜਿਸ ਤਰ੍ਹਾਂ ਅੱਗ ਨਹੀਂ ਰੱਜ ਸਕਦੀ ਲੱਕੜਾਂ ਦੇ ਨਾਲ, ਕਹਿੰਦੇ ਮੈਂ ਵੀ ਤ੍ਰਿਪਤ ਨਹੀਂ ਹੋ ਸਕਦਾ, ਮੈਨੂੰ ਵੀ ਚੈਨ ਨਹੀਂ ਆ ਸਕਦੀ, ਮੈਂ ਵੀ ਰੱਜ ਨਹੀਂ ਸਕਦਾ। ਜਿਸ ਤਰ੍ਹਾਂ ਮਾਰੂਥਲ ਪਾਣੀ ਦੇ ਨਾਲ ਕਦੇ ਰੱਜਦਾ ਨਹੀਂ ਹੈ, ਮੇਰੀ ਵੀ ਜੋ ਖਾਹਿਸ਼ ਹੈ ਨਾਮ ਪ੍ਰਾਪਤ ਕਰਨ ਦੀ, ਕਹਿੰਦੇ ਜਿਤਨੀ ਦੇਰ ਤੱਕ ਉਹ ਪ੍ਰਾਪਤ ਨਹੀਂ ਹੋ ਜਾਂਦਾ, ਮੈਂ ਵੀ ਪਿਆਸੇ ਦਾ ਪਿਆਸਾ ਹੀ ਰਹਾਂਗਾ। ਕਿਤਨੀ ਪੁੱਛਾਂ ਪੁੱਛ, ਕਿਤਨਾ ਮਰਜ਼ੀ ਪੁੱਛੀ ਜਾਵਾਂ, ਭਾਵ ਕਿ ਮੈਂ ਪੁੱਛਣ ਤੋਂ, ਜਾਣਨ ਤੋਂ, ਸਮਝਣ ਤੋਂ ਕਦੇ ਅੱਕਦਾ ਥੱਕਦਾ ਹੀ ਨਹੀਂ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਕੁਛ ਵੀ ਮੈਨੂੰ ਕਰਨਾ ਪਵੇ, ਕੋਈ ਵੀ ਕੀਮਤ ਇਸ ਦੀ ਮੈਨੂੰ ਅਦਾ ਕਰਨੀ ਪਵੇ, ਉਹ ਕਰਨ ਤੋਂ ਮੈਂ ਅੱਕਦਾ ਨਹੀਂ ਹਾਂ ਕਿ ਮੈਨੂੰ ਸਿਰਫ ਨਾਮ ਮਿਲ ਜਾਏ। ਇਤਨੀ ਇੱਛਾ ਮਹਾਰਾਜ ਜੀ ਜ਼ਾਹਰ ਕਰਦੇ ਹਨ। ਹੁਣ ਸਾਧ ਸੰਗਤ ਜੀ, ਕੀਰਤਨ ਦਾ ਜੋ ਅਗਲਾ ਹਿੱਸਾ ਹੈ, ਆਪ ਜੀ ਨੇ ਪਹਿਲਾਂ ਸੁਣਿਆ ਹੈ ਕਿ ਸਾਡੀ ਜੋ ਫੰਡਾਮੈਂਟਲ ਚੀਜ਼ ਹੈ ਉਹ ਨਾਮ ਹੈ, ਅਤੇ ਨਾਮ ਦੀ ਇੱਛਾ ਇਤਨੀ ਹੋਣੀ ਚਾਹੀਦੀ ਹੈ ਕਿ ਜਿਤਨੀ ਦੇਰ ਤੱਕ ਉਹ ਪ੍ਰਾਪਤ ਨਾ ਹੋਵੇ ਉਤਨੀ ਦੇਰ ਤੱਕ ਇਨਸਾਨ ਦੀ ਪਿਆਸ ਨਾ ਬੁੱਝ ਜਾਏ। ਹੁਣ ਕੀਰਤਨ ਦਾ ਜੋ ਤੀਸਰਾ ਪੁਆਇੰਟ ਅੱਜ ਮੈਂ ਆਪ ਜੀ ਦੀ ਸੇਵਾ ਚ ਅਰਜ਼ ਕਰਨਾ ਚਾਹੁੰਦਾ ਹਾਂ ਕਿ ਜੇ ਸਾਡੇ ਜੀਵਨ ਦੇ ਵਿੱਚ ਨਾਮ ਨਹੀਂ ਹੈ, ਅਗਰ ਅਸੀਂ ਨਾਮ ਤੋਂ ਸੱਖਣੇ ਹਾਂ, ਖਾਲੀ ਹਾਂ, ਤਾਂ ਫਿਰ ਸਾਡੀ ਜੋ ਹਾਲਤ ਜਾਂ ਸਾਡੇ ਵਾਸਤੇ ਗੁਰੂ ਮਹਾਰਾਜ ਜੀ ਦਾ ਓਪੀਨੀਅਨ ਕੀ ਹੈ, ਗੁਰੂ ਮਹਾਰਾਜ ਜੀ ਦੀਆਂ ਨਜ਼ਰਾਂ ਦੇ ਵਿੱਚ ਅਸੀਂ ਕੀ ਹਾਂ, ਅਗਰ ਸਾਡੇ ਜੀਵਨ ਦੇ ਵਿੱਚ ਉਹ ਨਾਮ ਰੂਪ ਰਤਨ ਜੋ ਹੈ, ਜਿਊਲ ਜੋ ਹੈ, ਉਹ ਨਹੀਂ। ਪਿਆਰ ਨਾਲ ਉਸਦੇ ਪ੍ਰਮਾਣ ਸੁਣੋ। ਕਹਿੰਦੇ ਹਨ

ਕਹਿੰਦੇ ਉਹ ਜੀਵਨ ਜਲਦਾ ਜਿਸ ਜੀਵਨ ਦੇ ਵਿੱਚ ਨਾਮ ਨਹੀਂ, ਔਰ ਉਹ ਜੀਵਨ ਜਲ ਹੀ ਜਾਂਦਾ ਹੈ, ਅੰਦਰੋਂ ਅੰਦਰ ਹੀ ਸੜ ਜਾਂਦਾ ਹੈ, ਸੁਆਹ ਹੋ ਜਾਂਦਾ ਹੈ ਜਿਸ ਜੀਵਨ ਚ ਨਾਮ ਨਹੀਂ। ਕਿਉਂਕਿ ਅੰਦਰ ਸ਼ਾਂਤੀ ਨਹੀਂ ਹੁੰਦੀ, ਜੇ ਸ਼ਾਂਤੀ ਨਹੀਂ ਹੈ ਇਸਦਾ ਮਤਲਬ ਅੱਗ ਹੈ, ਜੇ ਸ਼ਾਂਤੀ ਨਹੀਂ ਹੈ ਇਸਦਾ ਮਤਲਬ ਅੱਗ ਹੈ, ਔਰ ਜੇ ਅੰਦਰ ਅੱਗ ਹੀ ਅੱਗ ਹੈ ਤੇ ਫਿਰ ਅੰਦਰ ਅੱਗ ਨੂੰ ਜਲਾ, ਅੰਦਰ ਨੂੰ ਅੱਗ ਜਲਾ ਦੇ, ਅੰਦਰ ਜਲ ਜਾਏਗਾ, ਅੰਦਰ ਤਪਦਾ ਰਹੇਗਾ, ਅੰਦਰ ਸੜਦਾ ਰਹੇਗਾ। ਔਰ ਲੋਕਾਂ ਦੇ ਅੰਦਰ ਸੜਦੇ ਹਨ ਔਰ ਤਪਦੇ ਹਨ ਔਰ ਜਲ ਰਹੇ ਹਨ, ਗੁਰੂ ਮਹਾਰਾਜ ਜੀ ਜਾਣਦੇ ਹਨ, ਜਿਸ ਕਰਕੇ ਉਹਨਾਂ ਨੇ ਬਾਣੀ ਚ ਲਿਖਿਆ ਹੈ, ਜਿਉਂ ਤਪਤ ਹੈ ਬਾਰੋਂ ਬਾਰ, ਜੀ ਤਪਦਾ ਹੈ, ਤਪ ਤਪ ਖਪ

ਜਦੋਂ ਗੁਰੂ ਬਾਬਾ ਜੀ ਬਹੁਤ ਧਿਆਨ ਦੇ ਨਾਲ ਦਿਖਦੇ ਹਨ ਤਾਂ ਉਹਨਾਂ ਨੂੰ ਸਾਰੀ ਪ੍ਰਿਥਵੀ ਜਲਦੀ ਨਜ਼ਰ ਆਉਂਦੀ ਹੈ। ਇਹ ਜਲਦੀ ਕਿਸ ਦੇ ਨਾਲ ਹੈ? ਇਹ ਪੁੱਛੀਏ ਵੀ ਅੱਗ ਲੱਗੀ ਹੋਈ ਹੈ ਬਾਹਰ, ਅੱਗ ਦਾ ਤਾਂ ਬੜਾ ਅੱਛਾ ਇੰਤਜ਼ਾਮ ਹੈ, ਫਾਇਰ ਬ੍ਰਿਗੇਡ ਨਾਲ ਕਿਤਨੀ ਵੀ ਅੱਗ ਲੱਗੀ ਹੋਵੇ ਝੱਟ ਉਸਨੂੰ ਬੁਝਾ ਦਿੰਦੇ ਹਨ। ਇਹ ਜਲ ਕਿਸ ਦੇ ਨਾਲ ਰਹੀ ਹੈ? ਜਲ ਰਹੀ ਹੈ ਲਿਓ ਲਿਓ ਲਿਓ ਲਿਓ ਕਰਕ ਫਿਰੇ ਸਭ ਲੋਕ। ਅੰਦਰ ਤ੍ਰਿਸ਼ਨਾ ਹੈ ਜੋ ਰਜਦੀ ਨਹੀਂ ਹੈ, ਜੋ ਪਦਾਰਥਾਂ ਨੂੰ, ਵਸਤੂਆਂ ਨੂੰ, ਮਟੀਰੀਅਲਿਸਟਿਕ ਚੀਜ਼ਾਂ ਨੂੰ, ਮਟੀਰੀਅਲ ਨੂੰ ਹੜੱਪ ਕਰੀ ਜਾਣਾ ਚਾਹੁੰਦੀ ਹੈ, ਜਿਸ ਤਰ੍ਹਾਂ ਅੱਗ ਲੱਕੜਾਂ ਨੂੰ ਹੜੱਪ ਕਰ ਜਾਂਦੀ ਹੈ, ਉਹ ਤ੍ਰਿਸ਼ਨਾ ਔਰ ਲਾਲਚ ਦੀ ਅੱਗ ਜੋ ਅੰਦਰ ਲੱਗੀ ਹੋਈ ਹੈ ਉਹ ਇਸ ਨੂੰ ਸਾੜ ਰਹੀ। ਤੋ ਕਹਿੰਦੇ ਹਨ ਜਲ ਜਾਓ ਜੀਵਨ ਨਾਮ ਬਿਨਾ। ਜਿਸ ਜੀਵਨ ਚ ਨਾਮ ਨਹੀਂ ਹੈ ਉੱਥੇ ਠੰਡਕ ਨਹੀਂ ਆਏਗੀ, ਉਹ ਤਪੇਗਾ, ਸੜੇਗਾ, ਜਲੇਗਾ। ਅਗਲੀ ਪੰਕਤੀ ਕਹਿੰਦੇ ਹਨ

ਜਿਨ੍ਹਾਂ ਨੂੰ ਗੁਰਮੁਖਾਂ ਦੀ ਸਾਧੂ ਜਿਨ੍ਹਾਂ ਦੀ ਸੰਗਤ ਨਹੀਂ ਹੁੰਦੀ, ਉਹਨਾਂ ਦੀ ਜ਼ਿੰਦਗੀ ਘੜੀ ਨਹੀਂ ਜਾਂਦੀ, ਸ਼ੇਪ ਅਪ ਨਹੀਂ ਹੁੰਦੀ, ਉਸ ਜ਼ਿੰਦਗੀ ਦੇ ਵਿੱਚ ਡਿਵੈਲਪਮੈਂਟ ਨਹੀਂ ਹੁੰਦੀ, ਉਸ ਜ਼ਿੰਦਗੀ ਦੀ ਗਰੋਥ ਨਹੀਂ ਹੁੰਦੀ ਜਿਸ ਜ਼ਿੰਦਗੀ ਨੂੰ ਸਾਧੂ ਸੰਗਤ ਗੁਰਮੁਖਾਂ ਦੀ ਮਹਾਂਪੁਰਸ਼ਾਂ ਦੀ ਸੰਗਤ ਨਾ ਮਿਲੇ, ਕਿਉਂਕਿ ਸੰਗਤ ਤੋਂ ਬਿਨਾਂ ਇਨਸਾਨ ਦਾ ਜੀਵਨ ਬਦਲਦਾ ਨਹੀਂ। ਸਾਧ ਸੰਗਤ ਮਿਲ ਮੂਆ ਜੀ ਜੇ, ਕਹਿੰਦੇ ਸਾਧ ਸੰਗਤ ਅਗਰ ਮਿਲ ਜਾਏ ਤੇ ਮੁਰਦਾ ਇਨਸਾਨ ਜੀ ਪੈਂਦਾ। ਇਤਨੀ ਮਹਿਮਾ ਹੈ ਸਾਧ ਸੰਗਤ। ਕਹਿੰਦੇ ਬਿਨ ਸੰਗਤੀ ਸਭ ਐਸੇ ਰਹੇ ਹੈ ਜੈਸੇ ਪਸ ਢੋਰ, ਜਿਨ੍ਹਾਂ ਦੇ ਜੀਵਨ ਸੰਗਤ ਨਹੀਂ ਹੈ ਕਹਿੰਦੇ ਉਹ ਇਸ ਤਰ੍ਹਾਂ ਰਹਿੰਦੇ ਹਨ ਜਿਸ ਤਰ੍ਹਾਂ ਪਸ਼ੂ ਢੋਰ ਰਹਿੰਦੇ ਹਨ। ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ। ਹੁਣ ਅਗਲੀ ਲਾਈਨ ਹੈ ਰੈਵੋਲੂਸ਼ਨਰੀ ਲਾਈਨ, ਜੋਲਟ ਦੇਣ ਵਾਲੀ ਲਾਈਨ ਜੋ ਸਾਨੂੰ ਜੜ੍ਹਾਂ ਤੋਂ ਪਕੜ ਕੇ ਹਿਲਾ ਦੇਗੀ, ਉਹ ਇਹ ਹੈ। ਗੁਰੂ ਬਾਬਾ ਜੀ ਕਹਿੰਦੇ ਹਨ

ਨਹੀਂ ਆਏਗੀ ਤਾਂ ਅਸੀਂ ਚੋਰ ਦੇ ਚੋਰ ਬਣੇ ਰਹਾਂਗੇ। ਵੈਸੇ ਭਾਵੇਂ ਅਸੀਂ ਦਸਾਂ ਨਹਾਂ ਦੀ ਕਿਰਤ ਵੀ ਕਰਦੇ ਹੋਈਏ ਤਾਂ ਵੀ ਚੋਰ ਦੇ ਚੋਰ ਬਣੇ ਰਹਾਂ, ਕਿਉਂਕਿ ਬਾਬਾ ਜੀ ਦੀ ਬਾਣੀ ਨੇ ਆਖਿਆ। ਮੈਂ ਆਪ ਜੀ ਦੀ ਸੇਵਾ ਚ ਇੱਕ ਲਫ਼ਜ਼ ਵੀ ਗੁਰਬਾਣੀ ਤੋਂ ਬਾਹਰ ਨਹੀਂ ਆਖਾਂਗਾ ਕਦੇ। ਤਾਂ ਗੁਰਬਾਣੀ ਨੂੰ ਚੈਲੰਜ ਕਰਨ ਦੀ ਨਾ ਮੇਰੇ ਚ ਨਾ ਹੋਰ ਕਿਸੇ ਚ ਹਿੰਮਤ। ਗੁਰੂ ਮਹਾਰਾਜ ਨੇ ਆਖਿਆ ਬਿਨ ਨਾਵੇ ਸਭ ਚੋਰ, ਹੋਰ ਆਖਦੇ ਹਨ ਕਹਿੰਦੇ ਹਨ

care să te pacea. Satguru Sahib Sri Guru Nanak Dev Ji Maharaj, ये जो शब्द आ रहे हैं, तू सबनी थाई जिथे हो जाई साचा सृजनहार जीव, है तमाम जीवां नु बनाउण वाले रचनहार, मैं जिथे भी जाना हां और मैं जिथे भी देखना हां, मैं तेनू देखता हां, तेरी प्रेजेंस, तेरी होंद, तेरी मौजूदगी हर थां और हर वक्त मैनू नजर आंदी है। गुरु बाबा जी ने बाणी दे विच दो किस्म दी नजर दसी है, दो किस्म दी नजर दसी है। एक है विकारी दृष्टि, एक है दिव्य दृष्टि। और ये जो स्टेट ऑफ माइंड है, ये जो दृष्टि है, ये साड़ी नहीं है। गुरु बाबा जी नू ऐसा महसूस हुंदा है, ऐसा दिसदा है कि तू सबनी थाई जिथे हो जाएं। असी सिर्फ इस शब्द नू पढ़िया पढ़ते हैं, पर ओ नजर साढ़े पास नहीं है, ओ दृष्टि साढ़े पास नहीं है, ओ नुक्ता निगाह साढ़े पास नहीं है। तो इसका अर्थ यह होया कि साड़ी नजर च, साड़ी दृष्टि च कोई ऐसा नुक्स है, कोई ऐसी कमी है, कोई लैक है कि जो बाबा जी नू सामने दिसता है वो सानू नहीं दिसता, जो बाबा जी नू दिसता है वो सानू नहीं दिसता, सानू की दिसदा है, ये मेरा है, ये मेरा नहीं, ये अपना है, ये बेगाना, ये छोटा है, ये वड्डा है, ये गरीब है, ये अमीर है। सानू द्वैत, ड्वैलिटी, डिफरेंसेस नजर आते हैं। गुरु बाबा जी ने सिर्फ एक अकाल पुरख वाहिगुरु की जो जोत है, जो एनर्जी है, जो उसकी होंद है, जो डिवाइन बीइंग है, जो करंट ऑफ लाइफ है या थ्रेड ऑफ लाइफ है, जो कि साढ़े सबना के विच दी गुजर रहे, जिस तरह एक हार हुंदा है, हार च कितने फुल हैं, कितने रंगा के फुल हैं, पर उन्हें सबना नूं जो सपोर्ट देने वाला जो थ्रेड है वो एक ही है और वो छुपया पे उन्हें फुलां दे विच छुपया पे। इसे तरह तमाम जितने भी जिस्म हैं, तमाम जितनी भी फॉर्मेशन है, ये तमाम जितने भी आकार हैं, इन्हां तमाम आकारां दे विच एक ही वो थ्रेड है, एक ही वो धागा है, इसनु गुरु बाबा जी आखते हैं एक है सूत परोए मणि है। एक ही वो सूत है जो कि फाउंडेशन ऑफ अवर लाइफ या फाउंडेशन ऑफ द इंटायर एग्जिस्टेंस है। सानू वो नजर नहीं आता, अगर सानू नजर नहीं आता तो जो मोस्ट असेंशियल चीज है देखने वाली, जिसके आधार पर यह सारी रचना है, वो तो सानू नजर नहीं आती। गुरु बाबा जी अपनी वाणी च आखते हैं, दिसै सुनिए जानिए स्वाव न पाया जाए। कहते हैं वैसे असी भी सारे कह दें कि हर थां रब ही है,
ਪਰ ਦੈਟ ਇਜ਼ ਜਸਟ ਫਾਰ ਦਾ ਸੇਕ ਆਫ ਸੇਮ ਔਰ ਅਵਰ ਕੰਡੀਸ਼ਨਿੰਗ ਕਿ ਅਸੀਂ ਕਹਿ ਦਿੰਦੇ ਹਾਂ ਕਿ ਹਰ ਥਾਂ 'ਤੇ ਰੱਬ ਹੈ ਪਰ ਸਾਨੂੰ ਰੱਬ ਉਸ ਤਰ੍ਹਾਂ ਨਹੀਂ ਦਿਸਦਾ ਜਿਸ ਤਰ੍ਹਾਂ ਬਾਬਾ ਗੁਰੂ ਨਾਨਕ ਦੇਵ ਜੀ ਨੂੰ ਦਿਸਦਾ ਹੈ। ਦਿਸੈ ਸੁਣੀ ਹੈ, ਉਸਦੇ ਪ੍ਰਤੀ ਅਸੀਂ ਸੁਣਦੇ ਵੀ ਹਾਂ, ਵਿਚਾਰਾਂ ਵੀ ਕਰਦੇ ਹਾਂ, ਵੀ ਟਾਕ ਅਬਾਊਟ ਇਟ, ਪਰ ਸਾਨੂੰ ਉਸਦੀ ਪ੍ਰੈਜੈਂਸ, ਉਸਦੀ ਜੋ ਧੁਨੀ ਹੈ, ਉਸਦੀ ਹੋਂਦ ਹੈ, ਉਹ ਸਾਨੂੰ ਫੀਲ ਨਹੀਂ ਹੁੰਦੀ, ਸੁਣਾਈ ਨਹੀਂ ਦਿੰਦੀ। ਜਾਣੀਏ, ਜਾਣੀ ਦਾ ਭਾਵ ਕਿ ਅਸੀਂ ਸਭ ਰੱਬ ਦੇ ਵਾਸਤੇ ਜਾਣਦੇ ਹਾਂ। ਕਿਤੇ ਅਸੀਂ ਡਿਸਕਸ਼ਨ ਕਰਨ ਬੈਠ ਜਾਈਏ ਟੂ ਵੀ ਆਲਵੇਸ ਵੀ ਵਿਲ ਹੈਵ ਸਮਥਿੰਗ ਟੂ ਸੇ ਅਬਾਊਟ ਦੈਟ। ਪਰ ਗੁਰੂ ਮਹਾਰਾਜ ਜੀ ਆਖਦੇ ਹਨ, ਇਹ ਜਗਤ ਦੇ ਪਿਆਰੇ ਲੋਕੋ, ਤੁਸੀਂ ਸਿਰਫ ਸੁਣੀ ਸੁਣਾਈ ਹੀ ਗੱਲ ਕਰੀ ਜਾ ਰਹੇ ਹੋ। ਅਸੀਂ ਰਹਿਰਾਸ਼ਟ ਰੋਜ਼ਾਨਾ ਇੱਕ ਪੰਕਤੀ ਪੜ੍ਹਦੇ ਹਾਂ, ਸੁਣ ਵੱਡਾ ਆਖੇ ਸਭ ਕੋਈ, ਸਾਰੇ ਉਸਨੂੰ ਵੱਡਾ ਵੱਡਾ ਤੇ ਕਹਿੰਦੇ ਹਨ ਪਰ ਵੇਖ ਕੇ ਨਹੀਂ ਕਹਿੰਦੇ, ਉਸਨੂੰ ਮਿਲ ਕੇ ਨਹੀਂ ਕਹਿੰਦੇ, ਉਸਨੂੰ ਐਕਸਪੀਰੀਅੰਸ ਕਰਕੇ ਨਹੀਂ ਕਹਿੰਦੇ। ਵਿਦਾਊਟ ਐਕਸਪੀਰੀਅੰਸ ਇਧਰੋਂ ਸੁਣਿਆ, ਉਧਰੋਂ ਸੁਣਿਆ, ਇੱਥੋਂ ਪੜਿਆ, ਉੱਥੋਂ ਪੜਿਆ ਤੇ ਵੱਡਾ ਵੱਡਾ ਆਖੀ ਜਾਂਦੇ। ਕਹਿੰਦੇ ਇਸ ਕਰਕੇ ਜਿਤਨੀ ਦੇਰ ਤੱਕ ਤੁਸੀਂ ਸੁਣ ਸੁਣਾ ਕੇ ਹੀ ਗੱਲ ਕਰਦੇ ਹੋ, ਜੋ ਰੱਬ ਨੂੰ ਮਿਲਣ ਦਾ ਟੇਸਟ ਹੈ, ਜੋ ਐਕਸਪੀਰੀਅੰਸ ਹੈ, ਜੋ ਉਸਨੂੰ ਮਿਲਣ ਦੀ ਥਿੱਲ ਹੈ, ਉਹ ਤੁਹਾਡੇ ਜੀਵਨ ਦੇ ਵਿੱਚ ਨਹੀਂ, ਉਹ ਤੁਹਾਡਾ ਆਪਣਾ ਓਨ ਐਕਸਪੀਰੀਅੰਸ ਨਹੀਂ। ਗੁਰੂ ਮਹਾਰਾਜ ਜੀ ਆਖਦੇ ਹਨ, ਸੁਣ ਸੁਣ ਆਖੇ ਕੇਤੀ ਬਾਣੀ। ਕਿਤਨੀ ਦੁਨੀਆ ਹੈ ਜੋ ਸੁਣ ਸੁਣਾ ਕੇ ਕਹੀ ਜਾਂਦੀ। ਸਾਡੀ ਇਸ ਸ਼ਬਦ ਨੂੰ ਪੜ੍ਹਨ ਤੋਂ ਜੋ ਮੇਰਾ ਭਾਵ ਇਹ ਹੈ ਕਿ ਅਸੀਂ ਆਪਣੀ ਅਵਸਥਾ, ਆਪਣਾ ਲੈਵਲ, ਆਪਣੀ ਸਿਚੁਏਸ਼ਨ ਨੂੰ ਅੰਡਰਸਟੈਂਡ ਕਰ ਸਕੀਏ ਕਿ ਇੱਕ ਐਸੀ ਹਸਤੀ ਹੈ ਜੋ ਸਾਨੂੰ ਨਜ਼ਰ ਨਹੀਂ ਆਉਂਦੀ ਪਰ ਉਹ ਹੈ। ਗੁਰੂ ਬਾਬਾ ਜੀ ਨੂੰ ਉਹ ਨਜ਼ਰ ਆਉਂਦੀ ਹੈ। ਹੁਣ ਮਹਾਰਾਜ ਜੀ ਨੂੰ ਇਹ ਪੁੱਛੀਏ, ਮਹਾਰਾਜ ਸੱਚੇ ਪਾਤਸ਼ਾਹ, ਜੋ ਆਪ ਜੀ ਨੂੰ ਨਜ਼ਰ ਆਉਂਦਾ ਉਸਦਾ ਆਨੰਦ ਤੇ ਆਪ ਹੀ ਲੈ ਰਹੇ ਹੋ, ਉਸਦਾ ਆਨੰਦ ਸਾਨੂੰ ਤੇ ਨਹੀਂ ਨਾ ਆ ਸਕਦਾ ਜੋ ਸਾਨੂੰ ਨਜ਼ਰ ਹੀ ਨਹੀਂ ਆਉਂਦਾ, ਸਾਨੂੰ ਕਿਵੇਂ ਉਹ ਨਜ਼ਰ ਆਏ? ਉਸਦਾ ਜਵਾਬ ਗੁਰੂ ਮਹਾਰਾਜ ਇਹ ਦਿੰਦੇ ਹਨ, ਕਹੇ ਨਾਨਕ ਇਹ ਨੇਤਰ ਅੰਧ ਸੇ, ਇਹ ਸਾਡੀਆਂ ਅੱਖੀਆਂ ਬੇਸ਼ੱਕ ਦੇਖਦੀਆਂ ਵੀ ਹਨ ਲੇਕਿਨ ਫਿਰ ਵੀ ਗੁਰੂ ਬਾਬਾ ਜੀ ਨੇ ਆਖਿਆ ਹੈ ਇਹ ਜੋ ਦੇਖਣ ਦੇ ਯੋਗ ਹੈ, ਜੋ ਦੇਖਣ ਵਾਲੀ ਵਸਤੂ ਹੈ, ਉਸਨੂੰ ਤੇ ਦੇਖਦੇ ਹੀ ਨਹੀਂ ਹਨ, ਇਸ ਕਰਕੇ ਦੇਖਦੀਆਂ ਹੋਈਆਂ ਵੀ ਇਹ ਅੰਧੀਆਂ ਹਨ, ਅੰਨੀਆਂ ਹਨ। ਵੀ ਆਲ ਆਰ ਬਲਾਈਂਡ। ਕਹੇ ਨਾਨਕ ਇਹ ਨੇਤਰ ਅੰਧ ਸੇ, ਇਹ ਜਿਹੜੀਆਂ ਅੰਨੀਆਂ ਨਜ਼ਰਾਂ ਹਨ, ਅੱਖੀਆਂ ਹਨ, ਕਹੇ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਏ। ਕਹਿੰਦੇ ਸਤਿਗੁਰੂ ਨੂੰ ਮਿਲ ਕੇ, ਸਤਿਗੁਰੂ ਤਮਾਮ ਜਾਲੇ, ਉਹ ਤਮਾਮ ਜੋ ਪਰਦੇ ਹਨ, ਜੋ ਪਰਦੇ ਸਾਡੀਆਂ ਅੱਖਾਂ ਉੱਤੇ ਹਨ, ਸਾਡੇ ਮਨ ਦੇ ਉੱਤੇ ਹਨ, ਸਾਡੀ ਸੋਚ ਦੇ ਉੱਤੇ ਹਨ, ਗੁਰੂ ਬਾਬਾ ਜੀ ਉਹਨਾਂ ਤਮਾਮ ਭਰਮ ਕੇ ਪਰਦੇ ਸਤਿਗੁਰ ਖੋਲੇ, ਉਹਨਾਂ ਤਮਾਮ ਭਰਮ ਦੇ ਪਰਦਿਆਂ ਨੂੰ ਸਤਿਗੁਰੂ ਦੂਰ ਕਰ ਦੇਗਾ ਔਰ ਉਸ ਤੋਂ ਬਾਅਦ ਜੋ ਗੁਰੂ ਬਾਬਾ ਜੀ ਨੂੰ ਦਿਸਦਾ ਹੈ ਉਹ ਸਾਨੂੰ ਵੀ ਦਿਸੇਗਾ। ਜੋ ਉਹਨਾਂ ਦੀ ਅਵਸਥਾ ਹੈ ਕਿ ਤੂੰ ਸਭਨੀ ਥਾਈਂ ਜਿੱਥੇ ਹੋ ਜਾਈਂ ਸਾਚਾ ਸਿਰਜਣਹਾਰ ਜੀਓ, ਫਿਰ ਜਦੋਂ ਕਿਸੇ ਨੂੰ ਉਹ ਦਿਸਣਾ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਬਾਅਦ ਇਹ ਵੀ ਦਿਸਦਾ ਹੈ ਕਿ ਸਾਰੇ ਦੁੱਖਾਂ ਨੂੰ ਖਤਮ ਕਰਨ ਵਾਲਾ ਵੀ ਉਹੀ ਹੈ। ਦੁੱਖ ਵਿਸਾਰਨਹਾਰ ਸੁਆਮੀ ਕੀਤਾ ਜਾਂਕਾ ਹੋਵੇ, ਫਿਰ ਉਸਦੀ ਐਡਮਾਇਰੇਸ਼ਨ ਹੁੰਦੀ ਹੈ, ਫਿਰ ਉਸਦੀ ਸਿਫਤ ਹੁੰਦੀ ਹੈ ਕਿ ਵਾਹ ਮੇਰੇ ਸਾਹਿਬਾ ਵਾਹ, ਜਿਨ ਰਚ ਰਚਨਾ ਹਮ ਕੀਏ, ਕਿ ਤੂੰ ਕਮਾਲ ਹੈ, ਤੂੰ ਬੇਅੰਤ ਹੈ। ਉਹ ਸਿਰਫ ਦੇਖਣ ਤੋਂ ਬਾਅਦ ਹੀ ਉਹ ਦਿਲ ਦੀ ਅਵਸਥਾ ਹੁੰਦੀ ਹੈ, ਐਕਸਪੀਰੀਅੰਸ ਤੋਂ ਬਾਅਦ ਹੀ ਉਹ ਐਕਸਪ੍ਰੈਸ਼ਨ ਹੁੰਦਾ ਹੈ, ਗੁਰੂ ਜੀ ਨੂੰ ਦਿਸਦਾ ਹੈ। ਅਸੀਂ ਆਪਣੀ ਜ਼ਿੰਦਗੀ 'ਚ ਇਹ ਕੋਸ਼ਿਸ਼ ਕਰੀਏ ਕਿ ਮਹਾਰਾਜ ਜੀ ਆਖਦੇ ਹਨ ਤੂੰ ਸਭਨੀ ਥਾਈਂ ਜਿੱਥੇ ਹੋ ਜਾਈਂ, ਵਾਹਿਗੁਰੂ ਕਿਰਪਾ ਕਰੇ ਉਹ ਸਾਨੂੰ ਵੀ ਨਜ਼ਰ ਆਏ, ਸਾਡੀਆਂ ਵੀ ਅੱਖਾਂ ਉਸ ਅਕਾਲ ਪੁਰਖ ਨੂੰ ਹੀ ਦੇਖਣ, ਉਸ ਰਚਨਹਾਰ ਨੂੰ ਦੇਖਣ। ਪ੍ਰੇਮ ਨਾਲ ਇਸ ਸ਼ਬਦ ਨੂੰ ਗਾਓ ਅਤੇ ਦਿਲ 'ਚੋਂ ਅਰਦਾਸ ਕਰੋ, ਮਹਾਰਾਜ ਜੋ ਆਪ ਜੀ ਨੂੰ ਦਿਸਦਾ ਹੈ ਉਹ ਸਾਨੂੰ ਵੀ ਨਜ਼ਰ ਆਏ। ਪਿਆਰ ਨਾਲ ਗਾਓ, ਪ੍ਰਣ ਸਮਾਪਤੀ।